ਜ਼ਾਤੀ ਡੂ ਰੇਖਾ ਚਿੱਤਰ ਅਤੇ ਤਰੈ 20-20 ਕਿਤਾਬਾਂ ਜਿਹਦੇ ਵਿੱਚ ਖੱਤ ਅਤੇ ਫੁਟਕਰ ਹਨ ਦਿੱਤੀਆਂ ਹਨ। ਪਰ ਉਹਨਾਂ ਦੀ ਪਛਾਣ ਉਹਨਾਂ ਦੀ ਕਹਾਣੀਆਂ ਹਨ। ਦੱਖਣੇ ਏਸ਼ੀਆ ਦੇ ਵਿੱਚ ਮੰਟੋ ਹਿੱਕਾ ਉਹ ਸ਼ਖਸ ਹੈ ਜੇਕੂ ਅੱਜ ਤੱਕ ਸਭ ਤੋਂ ਜ਼ਿਆਦਾ ਪੜ੍ਹਾ ਅਤੇ ਸਮਝਿਆ ਵੈਂਦਾ ਹੈ। ਅੱਜ ਵੀ ਕਿਥਈ ਜੋ ਚਾਰ ਕਹਾਣੀਕਾਰ ਬੈਠੇ ਹੋਵਨ ਅਤੇ ਮੰਟੋ ਦੀ ਗੱਲ ਚੱਲ ਪੋਵੇ ਤਾਂ ਉਹ ਸਾਰੇ ਹਿੱਕਾ ਗੱਲ ਮਹਿਸੂਸ ਕਰਦੇ ਹਨ ਜਿਵੇਂ ਮੰਟੋ ਆਪ ਉਹਨਾਂ ਦੇ ਵਿੱਚ ਆ ਬੈਠਾ ਹੋਵੇ ਅਤੇ ਆਦਾ ਪਿਆ ਹੋਵੇ ਕਿ ਮੈਂ ਵੱਡਾ ਕਹਾਣੀਕਾਰ ਹਾਂ ਜਾਂ ਖੁਦਾ। ਉਹਨਾਂ ਡੀਆਂ ਦੇ ਵਿੱਚ ਜਿੱਦਣ ਮੰਟੋ ਲਿਖਦਾ ਹੁੰਦਾ ਹਈ ਉਹਨਾਂ ਦੀ ਕਹਾਣੀਆਂ 'ਤੇ ਫੁਹਸ਼ ਹੋਮਰ ਦੇ ਬਹੁ ਇਲਜ਼ਾਮ ਲੱਗੇ ਹਨ। ਇਹਨਾਂ ਕਰਕੇ ਕੋਰਟ ਕਚਹਿਰੀ ਦੇ ਵੀ ਬਹੁ ਚੱਕਰ ਉਹਨਾਂ ਕੋਲ ਲਾਉਣੇ ਪਏ, ਤਕਸੀਮ ਤੋਂ ਪਹਿਲਾਂ ਵੀ ਅਤੇ ਤਕਸੀਮ ਦੇ ਬਾਅਦ ਵੀ। ਪਰ ਕਿਸੇ ਵੀ ਕੇਸ ਦੇ ਵਿੱਚ ਉਹਨਾਂ 'ਤੇ ਕੋਈ ਮਾਮਲਾ ਸਾਬਿਤ ਨਾ ਥਿਆ ਅਤੇ ਉਹ ਬਾਇਜ਼ਤ ਬਰੀ ਥੀ ਗਏ। ਮੰਟੋ ਨੇ ਆਪਣੇ ਵਕਤ ਨੂੰ ਸਹੀ ਤਰੀਕੇ ਨਾਲ ਪਛਾਣਾ ਹੈ। ਸਮਾਜ ਦੇ ਖੋਖਲੇਪਨ ਅਤੇ ਦੋਗਲੇਪਨ ਨੂੰ ਮੰਟੋ ਨਫ਼ਰਤ ਦੀ ਨਜ਼ਰ ਨਾਲ ਦੇਖਦਾ ਆਈ। ਇਸ ਵਾਸਤੇ ਉਹ ਸਰੇਆਮ ਆਧਾ ਵੀ ਹੈ ਕਿ ਮੇਰੇ ਅੰਦਰ ਜੋ ਵੀ ਮੰਦਾ ਹੈ ਉਹ ਇਸ ਵਕਤ ਦੀ ਮੰਦਾਈ ਹੈ। ਮੇਰੇ ਲਿਖਣ 'ਚ ਕੋਈ ਕਮੀ ਨਹੀਂ। ਜਿਹੜੀ ਕਮੀ ਨੂੰ ਮੇਰੀ ਕਮੀ ਦੱਸਾਂ ਵੇਂਦਾ ਹੈ ਉਹ ਮੌਜੂਦਾ ਨਿਜ਼ਾਮ ਦੀ ਕਮੀ ਹੈ। ਮੈਂ ਹੰਗਾਮਾ ਪਸੰਦ ਕਹਿਣਾ, ਮੈਂ ਹੁਣ ਸੱਭਿਅਤਾ ਸਮਾਜ ਅਤੇ ਸੰਸਕ੍ਰਿਤੀ ਦੀ ਚੋਲੀ ਕਿਆ ਲਹੇ ਸਾਂ ਜੋ ਆਪ ਨੰਗੀ ਹੈ। ਇਹ ਇੱਕ ਬਹੁ ਵੱਡੀ ਔਖ ਹੈ। ਉਸ ਵੇਲੇ ਮੰਟੋ ਨੂੰ ਨਾ ਸਮਝਿਆ ਗਿਆ ਅਤੇ ਨਾ ਉਹ ਨੂੰ ਸਮਝਣ ਦੀ ਕਿਸੇ ਅਦੀਬ ਵੀ ਕੋਸ਼ਿਸ਼ ਕੀਤੀ। ਇੱਥੇ ਹੀ ਸੱਚ ਇਹ ਵੀ ਹੈ ਕਿ ਉਹ ਉਸ ਵੇਲੇ ਦੀ ਸ਼ਬਦੀ ਨਸਰਾਂ ਵਿੱਚ ਚੜ੍ਹਾ ਹੋਇਆ ਹੈ ਆਪਣੀਆਂ ਸਾਰੀਆਂ ਕਮੀਆਂ ਦੇ ਬਾਵਜੂਦ ਵੀ। ਔਰਤ ਮਰਦ ਦੇ ਰਿਸ਼ਤਾਂ ਦੀ ਗੱਲ ਹੋਵੇ ਜਾਂ ਹਿੰਦੁਸਤਾਨ ਪਾਕਿਸਤਾਨ ਦੇ ਵੰਡੀਰੇ ਦੀ, ਮੰਟੋ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਇਹਨਾਂ ਮਸਲਾਂ ਨੂੰ ਚਾਇਆ ਹੈ ਅਤੇ ਆਪਣੀ ਕਹਾਣੀਆਂ ਵਿੱਚ ਉਹਨਾਂ ਨੇ ਇਹਨਾਂ ਮਸਲਾਂ ਨੂੰ ਬਹੁ ਖੂਬਸੂਰਤੀ ਦੇ ਨਾਲ ਅੰਜਾਮ ਵੀ ਦਿੱਤਾ ਹੈ। ਅੱਜ ਤੱਕ ਵੀ ਉਹਨਾਂ 'ਤੇ ਗੱਲ ਥੀਂਦੀ ਹੈ ਅਤੇ ਮੰਟੋ ਨੂੰ ਫਿਕਰਮੰਦੀ ਨਾਲ ਯਾਦ ਵੀ ਕੀਤਾ ਵੈਂਦਾ ਹੈ ਅਤੇ ਮੰਨਣਾ ਵੈਂਦਾ ਹੈ ਕਿ ਇਹ ਭਾਵੇਂ ਕੱਲ੍ਹ ਦੇ ਮੌਜੂਦ ਹਨ ਪਰ ਅੱਜ ਦੇ ਵੇਲੇ ਵਿੱਚ ਠੀਕ ਉਸੇ ਤਰ੍ਹਾਂ ਫਿੱਟ ਬਣਦੇ ਹਨ। ਧਰਮ ਦੀ ਕੱਟੜਤਾ ਦੀ ਖਿਲਾਫਤ ਕਰਨਾ ਅਤੇ ਧਰਮ ਦੇ ਨਾਂ 'ਤੇ ਥਏ ਦੰਗੇ ਅਤੇ ਕਤਲੋ ਗਾਰਤ ਦੇ ਜੋ ਨਜ਼ਾਰੇ ਪੜ੍ਹਨ ਵਾਲਾਂ ਨੂੰ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਮਿਲਦੇ ਹਨ, ਜੋ ਵੀ ਪੜ੍ਹਦਾ ਹੈ ਇੱਕ ਵਾਰ ਦਹਿਸ਼ਤ 'ਚ ਆ ਵੈਂਦਾ ਹੈ। ਮੰਟੋ ਇੱਕ ਅਜਿਹੇ ਸ਼ਖਸ ਹਨ ਜੈਂ ਇਨਸਾਨੀਅਤ ਦੇ ਮਾਦੇ ਨੂੰ ਧਰਮ ਤੋਂ ਬਹੁ ਜ਼ਿਆਦਾ ਅਹਿਮੀਅਤ ਦਿੱਤੀ। ਅਸਾਂ ਆਖ ਸਕਦੇ ਹਾਂ ਕਿ ਮੰਟੋ ਇਨਸਾਨੀਅਤ ਦਾ ਪੁਜਾਰੀ ਹੈ। ਇਹ ਸਾਹਿਤ ਦਾ ਉਹ ਮੰਦਰ ਹੈ ਜਿਸ ਵੇਲੇ ਮੰਟੋ ਦੇ ਨਾਲ ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਅਹਿਮਦ ਨਸੀਮ ਕਾਜ਼ਮੀ, ਇਸਮਤ ਚੁਗਤਾਈ, ਖਵਾਜ਼ਾ ਅਹਿਮਦ ਅੱਬਾਸ ਜਾਂ ਲੇਖਕ ਵੀ ਉਰੂਜ 'ਤੇ ਹਨ। ਵਲਵੀ ਮੰਟੋ ਨੇ ਆਪਣੀ ਇੱਕ ਅਲੱਗ ਪਛਾਣ ਇਨ ਸਭ ਦੇ ਵਿੱਚ ਬਣਾਈ। ਮੰਟੋ ਦੇ ਬਾਰੇ ਆਖਾ ਪੈਂਦਾ ਹੈ ਕਿ ਉਹ ਯਾਰਾਂ ਦਾ ਯਾਰ ਹੈ। ਅਗਰ ਅਸਾਂ ਬੇਲਿਖਾਰੀਆਂ ਦੀ ਯਾਦਦਾਸ਼ਤਾਂ ਦੀਆਂ ਕਿਤਾਬਾਂ ਦੇਖੂੰ ਤਾਂ ਇਹ ਬਿਲਕੁਲ ਸਾਫ਼ ਥੀ ਵੈਂਦਾ ਹੈ। ਮੁਹੰਮਦ ਅਸਦੁੱਲਾ ਨੇ ਲਿਖੀ ਮੰਟੋ ਮੇਰਾ ਦੋਸਤ, ਉਪੇਂਦਰ ਨਾਥ ਅਸ਼ਕ ਨੇ ਲਿਖੀ ਮੰਟੋ ਮੇਰਾ ਦੁਸ਼ਮਣ, ਅੰਮ੍ਰਿਤਾ ਪ੍ਰੀਤਮ ਨੇ ਵੀ ਰਸੀਦੀ ਟਿਕਟ ਵਿੱਚ ਕਈ ਜਾਈ ਸੇ ਮੰਟੋ ਦਾ ਜ਼ਿਕਰ ਕੀਤਾ ਹੈ। ਹਮ ਹਸ਼ਮਤ ਜੋ ਕ੍ਰਿਸ਼ਨਾ ਸੋਪਤੀ ਦੀ ਲਿਖੀ ਹੈ ਉਸ ਵਿੱਚ ਮੰਟੋ ਆਪ ਪੂਰਾ ਦਾ ਪੂਰਾ ਹਾਜ਼ਰ ਨਾਜ਼ਰ ਹੈ। ਇਸਮਤ ਚੁਗਤਾਈ ਦਾ ਤਾਂ ਪ੍ਰਾਣ ਪਿਆਰਾ ਦੋਸਤ ਹੈ। ਅਗਰ ਲਿਖਾਰੀਆਂ ਦੇ ਮੰਟੋ ਜਾਂ ਉਸਦੇ ਲੇਖਨ ਦੇ ਬਾਰੇ ਪੜ੍ਹੂੰ ਤਾਂ ਸਾਕੂ ਪਤਾ ਲੱਗਦਾ ਹੈ ਕਿ ਲੇਖਕ ਸੰਸਾਰ ਦੀ ਵੱਡੀ ਵੱਡੀ ਸ਼ਖਸੀਅਤਾਂ ਨੇ ਵੀ ਮੰਟੋ ਦੇ ਬਾਰੇ ਬਹੁ ਕੁਝ ਆਖਿਆ ਹੈ। ਰਾਜੇਂਦਰ ਯਾਦਵ ਆਖਦੇ ਹਨ ਕਿ ਚੇਖਵ ਦੇ ਬਾਅਦ ਮੰਟੋ ਹੈ ਜੈਂ ਆਪਣੀ ਝਾ ਆਪਣੀਆਂ ਕਹਾਣੀਆਂ ਦੇ ਸਿਰ 'ਤੇ ਬਣਾਈ। ਨਾਲ ਉਹ ਆਖਦੇ ਹਨ ਕਿ ਮੰਟੋ ਦੀ ਕਹਾਣੀਆਂ 'ਤੇ ਜਿੱਤੀ ਹਿੰਦੁਸਤਾਨ ਦੇ ਵਿੱਚ ਗੱਲਬਾਤ ਥਈ ਹੈ ਉੱਤੀ ਤਾਂ ਪਾਕਿਸਤਾਨ ਦੇ ਵਿੱਚ ਵੀ ਨਹੀਂ ਥਈ। ਮੰਟੋ ਦੇ ਦੋਸਤ ਸ਼ਾਇਰ ਸਾਹਿਰ ਲੁਧਿਆਨਵੀ ਆਖਦੇ ਹਨ ਜੋ ਮੰਟੋ ਮੰਨਦੇ ਹਨ ਭਾਵੇਂ ਬਦਨਾਮ ਹਾਂ ਪਰ ਗੁਮਨਾਮ ਕਹਿਣੀ। ਮੰਟੋ ਨੂੰ ਹਿੰਦੀ ਅਤੇ ਉਰਦੂ ਦਾ ਮੋਪਾਸਾ ਵੀ ਆਖਿਆ ਪੈਂਦਾ ਹੈ। ਉਸੇ ਤਰ੍ਹਾਂ ਸੱਚ ਬੋਲਣ ਵਾਲਾ

0: ਅਤੇ ਬਦਨਾਮ ਵੀ। ਕਮਲੇਸ਼ਵਰ ਨੇ ਵੀ ਆਖਿਆ ਹੈ ਕਿ ਆਪਣੀਆਂ ਕਹਾਣੀਆਂ ਵਿੱਚ ਦੰਗਾਂ 'ਤੇ ਜਿਤਨਾ ਤੰਜ ਕੀਤਾ ਹੈ ਉਹ ਸਭ ਦੇਖ ਕੇ ਇਹ ਲੱਗਦਾ ਹੀ ਨਹੀਂ ਕਿ ਕੋਈ ਕਹਾਣੀਕਾਰ ਐਡਾ ਹਿੰਮਤੀ ਅਤੇ ਸੱਚਾ ਵੀ ਹੋ ਸਕਦਾ ਹੈ। ਮੰਟੋ ਆਪਣੀ ਕਹਾਣੀਆਂ ਬਾਬਤ ਆਪ ਆਦਾ ਹੈ ਜੋ ਮੈਂ ਕਹਾਣੀਆਂ ਨਿਮੀ ਲਿਖਦਾ, ਕਹਾਣੀਆਂ ਮੈਂ ਖੂ ਲਿਖਦੀਆਂ ਹਨ। ਕਦੇ ਕਦੇ ਤਾਂ ਹੈਰਤ ਥੀਂਦੀ ਹੈ ਕਿ ਇਹ ਕੌਣ ਹੈ ਜਿਸ ਇਤਨੀ ਸੋਹਣੀਆਂ ਕਹਾਣੀਆਂ ਲਿਖੀਆਂ ਹਨ। ਮੈਂ ਤਾਂ ਇਵੇਂ ਲਿਖਦਾ ਜਿਵੇਂ ਰੋਟੀ ਖਾਂਦਾ, ਦਾਵਣ ਦੂਵਣ ਕਰੇਂਦਾ, ਕਿ ਮੈਂ ਕੋਈ ਕਹਾਣੀ ਲਿਖਣ ਦੀ ਲੱਤ ਪੈ ਗਈ ਹੈ। ਵੱਲ ਮੈਂ ਕਾਗਜ਼ ਗਿੰਨਾ ਅਤੇ ਬਿਸਮਿਲਾ ਕਰਕੇ ਕਹਾਣੀ ਸ਼ੁਰੂ ਕਰ ਦਿੰਦਾ। ਮੇਰੀਆਂ ਤਰੈ ਬਾਲਣੀਆਂ ਰੋਲਾ ਪਾਈ ਖੜੀ ਹੁੰਦੀਆਂ ਹਨ। ਮੈਂ ਉਹਨਾਂ ਦੇ ਨਾਲ ਗਾਲੀ ਵੀ ਕਰੇਂਦਾ, ਉਹਨਾਂ ਦੇ ਆਪਸੀ ਜੇੜਾਂ ਦਾ ਫੈਸਲਾ ਵੀ ਕਰੇਂਦਾ, ਜੋ ਕੋਈ ਮਿਲਣਾ ਮੰਨੇ ਤਾਂ ਉਹਦੀ ਅਸਤਸ ਵੀ ਕਰੇਂਦਾ ਅਤੇ ਕਹਾਣੀ ਵੀ ਲਿਖਦਾ ਰਹਿੰਦਾ। ਇਹ ਸਾਰੀ ਗਾਲੀ ਇਸ ਗੱਲ ਦੀ ਤਸਦੀਕ ਕਰੇਂਦੀਆਂ ਹਨ ਕਿ ਮੰਟੋ ਆਪਣੇ ਵੇਲੇ ਦਾ ਇੱਕ ਵੱਡਾ ਲਿਖਾਰੀ ਹੈ। ਮਜ਼ੇ ਦੀ ਗੱਲ ਇਹ ਵੀ ਕਿ ਉਹਾ ਮੰਟੋ ਅੱਜ ਵੀ ਵੱਡਾ ਲਿਖਾਰੀ ਮੰਨਿਆ ਵੈਂਦਾ ਹੈ। ਮੰਟੋ ਨੇ ਬਹੁ ਪਰੇਸ਼ਾਨੀਆਂ ਡਿੱਠੀਆਂ, ਪੈਸੇ ਦੀ ਬਹੁ ਕਮੀ ਹੈ, ਇਸ ਕਿਤੇ ਕਹਾਣੀ ਲਿਖਣਾ ਉਹਦੀ ਮਜਬੂਰੀ ਵੀ ਥੀ ਵੈਂਦੀ ਹੈ। ਲਿਖਾਰੀਆਂ ਦੇ ਵਿੱਚ ਆਖਾ ਵੈਂਦਾ ਹੈ ਕਿ ਇੱਕ ਕਹਾਣੀ ਰੋਜ਼ ਲਿਖਣ ਵਾਲਾ ਸ਼ਾਇਦ ਮੰਟੋ ਦੇ ਬਾਅਦ ਦੂਜਾ ਕਹਾਣੀਕਾਰ ਨਹੀਂ ਸੀ। ਇੱਤੀ ਗਾਲੀ ਹਨ ਅਤੇ ਉਸਦੇ ਨਾਂ ਮੰਟੋ ਦੇ ਬਾਰੇ ਵੀ ਹਿੰਦੁਸਤਾਨ ਦੇ ਵਿੱਚ ਇਹ ਗਾਲੀ ਵੀ ਥੀਂਦੀ ਹਨ ਕਿ ਅਗਰ ਜੋ ਦਾਨਿਸ਼ਮੰਦ ਲੋਕ ਰਿਸਰਚ ਕਰਨ ਤਾਂ ਪਤਾ ਲੱਗਸੀ ਕਿ ਮੰਟੋ ਵਾਸਤਵ ਵਿੱਚ ਮੰਟੋ ਨਹੀਂ ਮੰਟੂ ਹੈ। ਇਹ ਗੱਲ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਦਿਕ ਨੇ ਜ਼ੋਰ ਦੇ ਕੇ ਆਖੀ ਹੈ। ਉਹਨਾਂ ਦਾ ਆਖਣਾ ਹੈ ਜੋ ਨਹਿਰੂ, ਗੰਜੂ, ਸਪਰੂ, ਕੰਜੂ ਦੀ ਤਰ੍ਹਾਂ ਮੰਟੋ ਵਾਸਤਵ ਵਿੱਚ ਮੰਟੂ ਹੈ। ਇਹਨਾਂ ਦੀ ਪੁਰਾਣੀ ਝੋਕ ਕਸ਼ਮੀਰ ਬਣਦੀ ਹੈ। ਕਸ਼ਮੀਰ ਵਿੱਚ ਨਹਿਰੂ, ਕੰਜੂ, ਸਪਰੂ, ਗੰਜੂ, ਮੰਟੂ, ਗੋਤ ਆਪਣੇ ਨਾਂ ਦੇ ਨਾਲ ਅਕਸਰ ਲੋਕ ਲੈਂਦੇ ਹਨ। ਕਹਾਣੀ ਦੇ ਵੱਡੇ ਲਿਖਾਰੀ ਆਦੇ ਹਨ ਜੋ ਵੱਡਾ ਲਿਖਾਰੀ ਆਪਣੀ ਲਿਖਤ ਵਿੱਚ ਕੋਈ ਵੀ ਲਫ਼ਜ਼ ਜਾਂ ਫਿਕਰਾ ਜਾਂ ਜੁਮਲਾ ਬਿਨਾਂ ਮਤਲਬ ਦੇ ਨਹੀਂ ਆਖਦਾ। ਇਸ ਵਾਸਤੇ ਇੱਕ ਨਜ਼ੀਰ ਦਿੱਤੀ ਵੈਂਦੀ ਹੈ ਕਿ ਜਿਵੇਂ ਕੋਈ ਕਹਾਣੀ ਸ਼ੁਰੂ ਥੀਂਦੀ ਹੈ ਤਾਂ ਉੱਥ ਕੋਈ ਬੈਠਕ ਹੈ ਅਤੇ ਕੰਧ 'ਤੇ ਕੋਈ ਬੰਦੂਕ ਲਮਕੀ ਹੈ। ਅਗਰ ਇਹ ਬੰਦੂਕ ਟੰਗੀ ਹੋਣ ਦਾ ਵਾਕਿਆ ਦਰਜ ਹੈ ਤਾਂ ਆਖਾ ਵੈਂਦਾ ਹੈ ਕਿ ਇਸ ਬੰਦੂਕ ਨਾਲ ਕਹਾਣੀ ਵਿੱਚ ਕੋਈ ਨਾ ਕੋਈ ਖਾਸ ਤਾਲੁਕ ਜ਼ਰੂਰ ਹੈ। ਸਾਈਂ ਸਾਦਤ ਹਸਨ ਮੰਟੋ ਨੇ ਵੀ ਆਪਣੀ ਕਹਾਣੀਆਂ ਵਿੱਚ ਕੋਈ ਫਿਕਰਾ ਇਹ ਜਾਂ ਨਹੀਂ ਲਿਖਾ ਜੋ ਬੇਮਤਲਬ ਹੋਵੇ। ਆਪਣੀਆਂ ਕਹਾਣਾਂ ਵਿੱਚ ਮਜ਼ਹਬ, ਫਿਰਕਾ ਪਰਸਤੀ, ਦੰਗੇ ਵਗੈਰਾ 'ਤੇ ਤੰਜ ਕਰਨ ਵਿੱਚ ਮੰਟੋ ਸਾਈ ਦਾ ਕੋਈ ਜਵਾਬ ਨਹੀਂ। ਉਹਨਾਂ ਦੀ ਨਿੱਕੀਆਂ ਕਹਾਣੀਆਂ ਵਿੱਚ ਇਸ ਤਰ੍ਹਾਂ ਦੇ ਡਿੱਗ ਮੌਜੂ ਮਿਲਦੇ ਹਨ। ਤਕਸੀਮ ਦੇ ਬਾਅਦ ਅਤੇ 7 ਸਾਲਾਂ ਵਿੱਚ ਮੰਟੋ ਦੀ ਕਹਾਣੀਆਂ ਨਿੱਕੀਆਂ ਥੀਂਦੀਆਂ ਗਈਆਂ। ਉਹਨਾਂ ਦੀ ਮਾਰ ਹਾਂ ਵਿੱਚ ਡੂੰਘੇ ਮਾਰ ਕਰਨ ਦੀ ਤਾਕਤ ਆਪਣੇ ਅੰਦਰ ਰੱਖੇ ਹੋਏ ਹੈ। ਅਗਰ ਅੰਕਲ ਸੈਮ ਕੋ ਲਿਖੇ ਮੰਟੋ ਦੇ ਖਤ ਪੜ੍ਹੂੰ ਤਾਂ ਮੰਟੋ ਦੇ ਸਿਆਸੀ ਤੰਜ ਦੀ ਮਿਸਾਲ ਸਾਕੂ ਨਜ਼ਰ ਆਉਂਦੀ ਹੈ ਅਤੇ ਸਿਆਸਤ ਵਿੱਚ ਉਹਨਾਂ ਦੀ ਸੋਚ ਕੋ ਵੀ ਸਾਫ ਦਸੇਂਦੀ ਹੈ। ਇੱਕ ਨਿੱਕੀ ਕਹਾਣੀ ਵੀ ਦੇਖੋ ਕਿ ਲਾਹੌਰ ਸ਼ਹਿਰ ਦੇ ਵਿੱਚ ਦੰਗਾ ਥੀ ਗਿਆ। ਇੱਕ ਤੰਗਾਈ ਸਰ ਗੰਗਾ ਰਾਮ ਦੇ ਚੌਕ 'ਤੇ ਲੱਗੇ ਬੁੱਤ ਕੁ ਤਰੋਣ ਕੀਤੇ ਬੁੱਤ 'ਤੇ ਹੈ। ਉਸੇ ਦੌਰਾਨ ਗੋਲੀ ਕਿੱਥੋਂ ਆ ਕੇ ਉਸ ਬੁੱਤ ਸ਼ਿਕਨ ਦੰਗਾਈ ਕੋ ਆ ਲੱਗਦੀ ਹੈ ਅਤੇ ਸਰ ਗੰਗਾ ਰਾਮ ਹਸਪਤਾਲ ਵਿੱਚ ਹੀ ਜ਼ਖਮੀ ਕੋ ਇਲਾਜ ਕੀਤੇ ਗਿਣਵੈਂਦੇ ਨੇ। ਅਗਰ ਕੋਈ ਥੋੜ੍ਹਾ ਵੀ ਦਿਮਾਗ ਲਾਵੇ ਅਤੇ ਇਹਨਾਂ ਕਹਾਣੀਆਂ ਕੋ ਪੜ੍ਹ ਕੇ ਸੋਚਣ ਦੀ ਕੋਸ਼ਿਸ਼ ਕਰੇ ਤਾਂ ਮੈਂ ਦਾਅਵੇ ਨਾਲ ਆਖ ਸਕਦਾ ਹਾਂ ਕਿ ਉਹ ਕਦੇ ਵੀ ਦੰਗੇ ਜਾਂ ਫਿਰਕਾ ਪ੍ਰਸਤੀ ਜਾਂ ਮਜ਼ਹਬ ਦੀ ਕੱਟੜਤਾ ਦੀ ਹਿਮਾਇਤ ਬਿਲਕੁਲ ਨਾ ਕਰੇ ਸੀ। ਉਹ ਇਨਸਾਨੀਅਤ ਕੋ ਸਭ ਤੋਂ ਵੱਡਾ ਸਮਝੇ ਸੀ। ਬਸ ਇਹਨਾਂ ਇਹੋ ਸਾਰੇ ਗੁਣ ਹਨ ਜਿਹੜੇ ਕਿਸੇ ਲਿਖਾਰੀ ਕੋ ਵੱਡਾ ਅਤੇ ਕਾਬਿਲੇ ਯਾਦ ਬਣਾਉਂਦੇ ਹਨ। ਜੀ ਸਾਈਂ, ਮੰਟੋ ਇੱਕ ਵੱਡਾ ਕਹਾਣੀਕਾਰ ਅਤੇ ਇਨਸਾਨੀਅਤ ਪ੍ਰਸਤ ਫਨਕਾਰ ਮੰਨਣਾ ਪੈਂਦਾ ਹੈ। ਇਹ ਸਭ ਸਾਬਿਤ ਕਰਦੇ ਹਨ ਕਿ ਬਾਵਜੂਦ ਤਕਸੀਮ ਦੇ ਮੰਟੋ ਮੁਸ਼ਤਰਕਾ ਲਿਖਾਰੀ ਹੈ, ਇੱਕ ਫਨਕਾਰ ਹੈ। ਧਰਮ ਅਤੇ ਕੱਟੜਤਾ ਤੋਂ ਅਲੱਗ ਉਹਦੀ ਆਪਣੀ ਇੱਕ ਪਛਾਣ ਹੈ ਜੋ ਉਸਦੇ ਆਪਣੇ ਬੂਤੇ 'ਤੇ ਹੈ। ਅੱਜ ਵੱਲ ਇਹ ਜੀ ਵੱਡੀ ਸ਼ਖਸੀਅਤ ਕੋ ਸਲਾਮ।
1: ਹੁਣੇ ਆਪ ਸੁਣਦੇ ਪਏ ਆਵੇ ਇੱਕ ਵਾਰਤਾ ਸਾਦਤ ਹਸਨ ਮੰਟੋ ਮਲਿਕ ਰਾਜਕੁਮਾਰ ਜੀ ਦੇ ਨਾਲ। ਹੁਣ ਹਾਜ਼ਰ ਹੈ ਇੱਕ ਕਾਵਿ ਪਾਠ ਨੀਰਜ ਵਰਮਾ ਜੀ ਦੇ ਨਾਲ।

ਬਹੁ ਕਜਰਾਰੇ, ਉਹ ਅਸਾਂ ਫਿਰਦੇ ਮਾਰੇ ਮਾਰੇ, ਉਹ ਤੇਰੇ ਨੈਣ ਬਹੁ ਕਜਰਾਰੇ, ਉਹ ਅਸਾਂ ਫਿਰਦੇ ਮਾਰੇ ਮਾਰੇ, ਹੁਣ ਮਿਲਣ ਦਿੱਤੇ ਕੂਚਾ, ਉਹ ਪਾਣੀ ਭਰਨ ਦੇ ਬਹਾ

ਤੇਰੀ ਗੱਲਾਂ ਵਿੱਚ ਹਿੰਨ ਟੋਏ ਮੂੰਹ ਤੂੰ ਨਿਕਲੇ ਓਏ ਹੋਏ ਹੋ ਤੇਰੀ ਗੱਲਾਂ ਵਿੱਚ ਹਿੰਨ ਟੋਏ ਮੂੰਹ ਤੂੰ ਨਿਕਲੇ ਓਏ ਹੋਏ ਤੇਰਾ ਰੰਗ ਚਿੱਟੇ ਦੁੱਧ ਵਰਗਾ ਤੇਰੇ ਉੱਤੇ ਜਮਾਨਾ ਮਰਦਾ ਪਈ ਨਿਮੀ ਨਿਮੀ ਚੱਲਦੀ ਹਵਾ ਤੂੰ ਠੱਡ ਮੇਡੇ ਦਿਲ ਵਿੱਚ ਪਾ ਗੁਲਾਬੀ ਤੇਰੀ ਗੁੱਤ ਸੋਹਣੀਏ ਗੁਲਾਬੀ ਤੇਰੀ ਗੁੱਤ ਸੋਹਣੀਏ ਸੈਨੂੰ ਸਿਰ ਤੇ ਡੇ ਤੇ ਫੱਬਦਾ ਗੁਲਾਬੀ ਤੇਰੀ ਗੁੱਤ ਸੋਹਣੀਏ ਸੈਨੂੰ ਸਿਰ ਤੇ ਡੇ ਤੇ ਫੱਬਦਾ ਹਾਲ ਭਲਾ ਤੂੰ ਕੇ ਜਾਣੇ ਹਾਲ ਭਲਾ ਤੂੰ ਕੇ ਜਾਣੇ ਕਿੰਜ ਦਿਲ ਤੇ ਸਜਣਾ ਬੀਤੀ ਹਾਲ ਭਲਾ ਤੂੰ ਕੇ ਜਾਣੇ ਕਿੰਜ ਦਿਲ ਤੇ ਸਜਣਾ ਬੀਤੀ ਵੰਸੀ ਦੀ ਤਾਨ ਸੁਣਾਈ ਨਾ ਮੁਕੀ ਰਾਤ ਤੇਰੇ ਦਰ ਮੇਡੀ ਵੰਸੀ ਦੀ ਤਾਨ ਸੁਣਾਈ ਨਾ ਮੁਕੀ ਰਾਤ ਤੇਰੇ ਦਰ ਮੇਡੀ ਝਟ ਮੂੰਹ ਵਾਲਾ ਕੇ ਖਿਸਕ ਗਏ ਅਸਾਂ ਸਬਰ ਦੀ ਘੁੱਟੀ ਪੀਤੀ ਏ ਝਟ ਮੂੰਹ ਵਾਲਾ ਕੇ ਖਿਸਕ ਗਏ ਅਸਾਂ ਸਬਰ ਦੀ ਘੁੱਟੀ ਪੀਤੀ ਏ ਇਹ ਦਿਲ ਤੇਰਾ ਇਹ ਦਿਲ ਤੇਰਾ ਸਾਡੀ ਜਾਨ ਤੇਰੀ ਜਿੰਦੜੀ ਨਾ ਤੇਰੇ ਕੀਤੀ ਏ ਚਿੱਤ ਚੋਰ ਸਜਣ ਮੇਡਾ ਸਾਂਵਲ ਸਾ ਚਿੱਤ ਚੋਰ ਸਜਣ ਮੇਡਾ ਸਾਂਵਲ ਸਾ ਤੇਰੇ ਨਾਮ ਦੀ ਘੁੱਟੀ ਪੀਤੀ ਏ ਰਾਤੀ ਬੇਰਾਤੀ ਬਹਿ ਬਹਿ ਕੇ ਰਾਤੀ ਬੇਰਾਤੀ ਬਹਿ ਬਹਿ ਕੇ ਤੇਰੇ ਨਾਮ ਦੀ ਮਾਲਾ ਕੀਤੀ ਏ ਸੁਣ ਤਾਨੇ ਮੰਦੇ ਲੋਕਾਂ ਦੇ ਅਸਾਂ ਆਹ ਨਾ ਇੱਕ ਵੀ ਕੀਤੀ ਏ ਸੁਣ ਤਾਨੇ ਮੰਦੇ ਲੋਕਾਂ ਦੇ ਅਸਾਂ ਆਹ ਨਾ ਇੱਕ ਵੀ ਕੀਤੀ ਏ ਮੇਰੇ

ਮੈਕੂੰ ਮੇਰੇ ਪਿਆਰ ਦਾ ਵਾਸ ਤਾਹੇ ਤੈਕੂੰ ਕਦੀ ਮਿਲਣ ਤੇ ਆ ਢੋਲਾ ਮੈਕੂੰ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ ਹਾਲ ਦਸਾ ਕੁਝ ਸ਼ਾਰਦਾ ਆਪਣੇ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ।

0: ਕੁਝ ਹਾਲ ਡਸਾ ਸ਼ਾਰਦਾ ਆਪਣੇ, ਕਿਆ ਹੁਣ ਵੀ ਨੂਰਾਂ ਵੀ ਪ੍ਰੀਤਮ ਕੁਸੁਮਾ, ਝੋਲੀ ਵਿੱਚ ਲੋਰੀਆਂ ਦੇਂਦੀ ਹੈ, ਕਿਆ ਹੁਣ ਵੀ ਨੂਰਾਂ ਵੀ ਪ੍ਰੀਤਮ ਕੁਸੁਮਾ, ਝੋਲੀ ਵਿੱਚ ਲੋਰੀਆਂ ਦੇਂਦੀ ਹੈ, ਖੁਦਾ ਬਖਸ਼ਦਾ ਅੱਬੂ ਹੁਣ ਵੀ ਗੁਰਡੀਤੇ ਕੁ ਮੋਢੇ 'ਤੇ ਚਨਾਬ ਦਿਖੇਂਦਾ ਹੈ, ਕਿਆ ਹੁਣ ਵੀ ਮੰਦਰ ਦੀ ਘੰਟੀ ਤੂੰ ਅਜਾਨ ਸੁਣਾਈ ਦੇਂਦੀ ਹੈ, ਹੁਣ ਵੀ ਦੀਵਾਲੀ ਦੇ ਮੌਕੇ 'ਤੇ ਮਸਜਿਦ ਵਿੱਚ ਦੀਵਾ ਜਗਦਾ ਹੈ, ਕਿਆ ਹੁਣ ਵੀ ਮੇਰੀ ਹਵੇਲੀ ਵਿੱਚ ਉਵੇਂ ਹੀ ਮਜਮਾ ਲੱਗਦਾ ਹੈ। ਪੁੱਛ ਸੂੰ ਸੱਜਣਾ ਕੋਲੋਂ ਮਿਲ ਕੇ ਸੋਣਾ, ਹਾਲ ਡਸਾ ਕੁਝ ਸ਼ਾਰਦਾ ਆਪਣੇ, ਪੁੱਛ ਸੂੰ ਸੱਜਣਾ ਕੋਲੋਂ ਮਿਲ ਕੇ ਸੋਣਾ, ਕੁਝ ਹਾਲ ਡਸਾ ਸ਼ਾਰਦਾ ਆਪਣੇ, ਕਿਆ ਹੁਣ ਵੀ ਮੇਰੀ ਹਵੇਲੀ ਵੀ ਉਵੇਂ ਹੀ ਮਜਮਾ ਲੱਗਦਾ ਹੈ, ਵੱਲ ਘਗਰਾ ਪਾ ਕੇ ਹੁਣ ਵੀ ਕਿਆ ਜੁੰਮਨ ਚਾਚਾ ਨੱਚਦਾ ਹੈ, ਕਿਉਂ ਦੇਸ਼ ਮੇਰਾ ਸੋਣਾ ਮੈਕੂੰ ਪਰਦੇਸ਼ਾਂ ਵਾਂਗੂ ਲੱਗਦਾ ਹੈ, ਹਮਸਾਏ ਤੂੰ ਮਿਲਣ ਕੀਤੇ ਕਿਉਂ ਪਾਸਪੋਰਟ ਵੀਜ਼ਾ ਲੱਗਦਾ ਹੈ, ਹਮਸਾਏ ਕੂ ਮਿਲਣ ਕੀਤੇ ਕਿਉਂ ਪਾਸਪੋਰਟ ਵੀਜ਼ਾ ਲੱਗਦਾ ਹੈ।
1: ਹੁਣੇ ਆਪ ਸੁਣਦੇ ਪਏ ਆਵੇ ਕਾਵਿ ਪਾਠ ਨੀਰਜ ਵਰਮਾ ਜੀ ਦੇ ਨਾਲ, ਹੁਣ ਹਾਜ਼ਰ ਹੈ ਇੱਕ ਸਿਰਾਇਕੀ ਗੀਤ।

0: ਘੋੜਾਂ ਰਾਖੀ ਚੀ ਆਰੋ ਮਕਸਦ ਟਾਬਰੀਆਂ ਮਾਏ ਅੰਗਦਾਨ ਰਾ ਪ੍ਰਤੀ ਜਾਗ ਚਕਾਵਣ ਅਰ ਸਮਾਜ ਮਾਏ ਅੰਗਦਾਨ ਰਾ ਮਹੱਤਵ ਰੋ ਸੰਦੇਸ਼ ਨਾ ਬਤਾਉਣੂ ਹੋ ਸਵਾਈ ਮਾਧੋਪੁਰ ਜ਼ਿਲ੍ਹਾ ਮਾਏ ਰਣਥੰਭੌਰ ਬਾਘ ਪਰਿਯੋਜਨਾ ਰਾ ਦੂਮੋ ਦਾ ਗਾਂਵ ਮਾਏ ਤੇਂਦੁਆ ਰਾ ਹਮਲਾ ਰੇ ਕਾਰਨ ਇੱਕ ਟਾਬਰ ਰੀ ਮੌਤ ਪਾਛੇ ਉਪਜੋ ਤਣਾਅ ਗਾਂਵ ਵਾਲਾ ਅਰ ਵਨ ਪ੍ਰਸ਼ਾਸਨ ਵਿੱਚ ਸਹਿਮਤੀ ਪਾਛੇ ਖਤਮ ਫੈਕਿਓ ਹੈ ਇਹ ਪਾਛੇ ਲਾਸ਼ ਰੋ ਪੋਸਟਮਾਰਟਮ ਕਹਿ ਰਹਿਵਾਨਾ ਪਰਿਵਾਰ ਵਾਲਾ ਨਾ ਸੁਣਤੀ ਰੀਚੀ ਉਪ ਵਨ ਸੰਰਕਸ਼ਕ ਪ੍ਰਥਮ ਮਾਨਸ ਸਿੰਘ ਬਤਾਇਓ ਕਿ ਮਰਨ ਵਾਲਾ ਰਾ ਪਰਿਵਾਰ ਵਾਲਾ ਨੇ ਸੰਵਿਧਾ ਰਾ ਆਧਾਰ ਉਹ ਨੌਕਰੀ ਦੇਵਣ ਅਰ ਨਿਯਮ ਰੇ ਮੁਜਬ ਉਚਿਤ ਮੁਆਵਜ਼ੋ ਦੇਵਣ ਰੇ ਬਾਰਾ ਮਾਏ ਸਹਿਮਤੀ ਬਣੀ ਹੈ ਤੇਂਦੁਆ ਨੇ ਪਕੜਵਾ ਸਾਰੂ ਵਨ ਵਿਭਾਗ ਕੀ ਟੀਮਾਂ ਖਾਸ ਆਪਰੇਸ਼ਨ ਚਲਾ ਰਹੀ ਹੈ ਨਈ ਦਿੱਲੀ ਮਾਏ ਚੱਲ ਰਹੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਮਾਏ ਭਾਰਤ ਰੀ ਤ੍ਰਿਸ਼ਾ ਜੌਲੀ ਅਰ ਗਾਇਤਰੀ ਗੋਪੀ ਚੰਦਰੀ ਜੋੜੀ ਮਹਿਲਾ ਡਬਲਸ ਹੋੜ ਰਾ ਸੈਮੀਫਾਈਨਲ ਮਾਏ ਪੂਗ ਕੀ ਹੈ ਭਾਰਤ ਰੀ ਜੋੜੀ ਪਹਿਲਾ ਸੈਟ ਮਾਏ ਪਿਛੜਿਆਂ ਪਾਛੇ ਚੌਥੀ ਵਰੀਅਤਾ ਵਾਲੀ ਚੀਨ ਰੀ ਜੀਆ ਯੀ ਫੈਨ ਅਰ ਜਾਂਗ ਸ਼ੂ ਸ਼ਿਆਨ ਰੀ ਜੋੜੀ ਨੇ 16-21 21-15 21-13 ਸ਼ਿਕਸਤ ਦੀਨੀ ਇਹ ਜੀਤ ਸਾ ਗਈ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਮਾਏ ਭਾਰਤ ਰੋ ਏਕ ਤਮਗੋ ਪੱਕੋ ਫੇਕਿਓ ਹੈ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਮਾਏ ਲਾਲਾ 15 ਸਾਲ ਮਾਏ ਮਹਿਲਾ ਡਬਲਸ ਰੋ ਭਾਰਤ ਰੋ ਪਹਿਲੋ ਤਮਗੋ ਫੈਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਗਸਤ ਦੀਤਵਾਰ ਨੇ ਆਕਾਸ਼ਵਾਣੀ ਉਹ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ ਵਿਚਾਰ ਬਤਾਵੇਲਾ ਆ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਇਹ ਕਾਰਜਕ੍ਰਮ ਰੀ 137ਵੀਂ ਕੜੀ ਫੈਲਾ ਇਨਸਾਰੋ ਆਪ ਹੀ 28 ਅਗਸਤ ਤਾਈਂ ਮੁਫਤ ਨੰਬਰ 1800-1178-00 ਮਾਥੇ ਰਾਏ ਭੇਜ ਸਕੋ ਹੋ ਨਰਿੰਦਰ ਮੋਦੀ ਐਪ ਅਰ ਮਾਈ GOV ਓਪਨ ਫੋਰਮ ਰੇ ਜ਼ਰੀਏ ਹੀ ਵਿਚਾਰ ਭੇਜਿਆ ਜਾ ਸਕੇ ਹੈ ਆਖਿਰ ਮਾਏ ਖਾਸ ਸਮਾਚਾਰ ਇੱਕ ਫਿਰ ਸੁਣ ਲਈ ਰਹੋ ਵਿਧਾਨ ਸਭਾ ਮਾਏ ਵਿਪਖ ਰਾ ਹੰਗਾਮਾ ਵਿੱਚ ਸਮਾਨ ਨਾਗਰਿਕ ਸੰਹਿਤਾ ਬਿੱਲ ਪੇਸ਼ ਸਦਨ ਦੀ ਕਾਰਵਾਈ ਅਨਿਸ਼ਚਿਤ ਕਾਲ ਸਾਰੂ ਟਲੀ ਜੈਪੁਰ ਮਾਏ ਬ੍ਰਿਕਸ ਦੇਸ਼ਾਂ ਦਾ ਪਰਯਟਨ ਮੰਤਰੀਆਂ ਦੀ ਮੀਟਿੰਗ ਵੀ ਸੈਰ ਸਪਾਟਾ ਰਾ ਹਲਕਾ ਮਾਏ ਭਿੜੀ ਰਣਨੀਤੀ ਅਰ ਮਦਦ ਵਧਾਵਣ ਮਾਥਾ ਏਕ ਰਾਏ ਬਣੀ ਸੁਪਰੀਮ ਕੋਰਟ ਪ੍ਰਵੇਸ਼ ਸਤਰ ਰੀ ਨਿਆਇਕ ਸੇਵਾ ਪ੍ਰੀਖਿਆਵਾਂ ਸਾਰੂ 3 ਸਾਲ ਰੀ ਵਕਾਲਤ ਰੀ ਜ਼ਰੂਰਤ ਨਾ ਘਟਾਰ 1 ਸਾਲ ਕੀਨੀ ਅਰ ਮੁੱਖ ਸਚਿਵ ਵੀ ਸ਼੍ਰੀਨਿਵਾਸ ਕਹਿਓ PMC ਵਿਦਿਆਲਯ ਰਾਜ ਮਾਏ ਚੌਖੀ ਅਰ ਨੂਆ ਜ਼ਮਾਨਾ ਰੀ ਬਣਾਈ ਲਿਖਾਈ ਰਾ ਆਦਰਸ਼ ਕੇਂਦਰਾਂ ਦਾ ਰੂਪ ਮਾਏ ਖਾਸ ਪਹਿਚਾਣ ਬਣਾਈ ਇਸਾ ਗਈ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਥਿਓ ਨਮਸਕਾਰ
1: मीडियम वेव 326.79 मीटर यानी 918 किलो हर्ट्ज पर हम आकाशवाणी के कॉर्नर सिटी चैनल सूरतगढ़ से बोल रहे हैं। हमारे स्टूडियो की घड़ी में इस वक्त संध्या के 7 बजे हैं। आइए सुनते हैं कार्यक्रम चौपाल। आज के कार्यक्रम में आप सुनेंगे गीतारों गजरों, प्रस्तुति रहेगी रमेश जावरिया की।

ਮਿੱਟੀ ਦੀ ਖੁਸ਼ਬੂ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ ਬਲਵਿੰਦਰ ਕਲਿਆਣਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਰਾਮ ਰਾਮ ਅਤੇ ਸਲਾਮ। ਦੋਸਤੋ, ਸਾਡੇ ਵਿੱਚੋਂ ਬਹੁਤ ਸਾਰੇ ਸ਼ਰੋਤੇ ਜਿਹੜੇ ਉਮਰ ਦੇ ਕਈ ਸੌਣ ਵੇਖ ਚੁੱਕੇ ਆ, ਉਹ ਜਾਣਦੇ ਹੋਣਗੇ ਕਿ ਸਾਡੇ ਘਰਾਂ ਵਿੱਚ ਉਹ ਘਰ ਚਾਹੇ ਸਾਡੇ ਕੱਚੇ ਸੀ ਜਾਂ ਪੱਕੇ ਹੁੰਦੇ ਸੀ, ਉਹਨਾਂ ਦੀਆਂ ਕੰਧਾਂ ਉੱਤੇ ਕਈ ਫੋਟੋਆਂ ਲੱਗੀਆਂ ਰਹਿੰਦੀਆਂ ਸੀਗੀਆਂ, ਅਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਧਾਰਮਿਕ ਫੋਟੋਆਂ ਹੁੰਦੀਆਂ ਸੀ। ਵਧੇਰੀਆਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਰਹਿੰਦੀਆਂ ਸੀ। ਅੱਜ ਵੀ ਉਹ ਆਪਣੇ ਘਰਾਂ ਵਿੱਚ ਵਿਰਾਜਮਾਨ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਸੀ ਉਹਨਾਂ ਦੀਆਂ ਅਸਲੀ ਜਾਂ ਸਮਕਾਲਿਕ ਚਿੱਤਰਕਾਰਾਂ ਦੀਆਂ ਬਣਾਈਆਂ ਹੋਈਆਂ ਸੀ ਜਾਂ ਉਹਨਾਂ ਦੀ ਕਲਪਨਾ ਜਿਹੜੀ ਬਹੁਤ ਜਿਵੇਂ ਅੱਖੀ ਦੇਖੀ ਹੁੰਦੀ ਹੈ ਉਹ ਕਿਸ ਤਰ੍ਹਾਂ ਬਣ ਗਈ? ਸਮਾਂ ਗੁਜ਼ਰਨ ਤੋਂ ਬਾਅਦ ਚਿੱਤਰਕਾਰਾਂ ਦੀਆਂ ਕਲਪਨਾਵਾਂ ਨੇ ਫੰਗ ਲਾਏ, ਜਿਨ੍ਹਾਂ ਵਿੱਚ ਉਹਨਾਂ ਕਲਾਕਾਰਾਂ ਨੇ ਸੱਚ ਦਾ ਰੰਗ ਭਰ ਦਿੱਤਾ ਅਤੇ ਸਾਡੀ ਕਲਪਨਾ ਵੀ ਉਹਨਾਂ ਤਸਵੀਰਾਂ ਨੂੰ ਸੱਚ ਦਾ ਰੱਬ ਮੰਨਣ ਲੱਗ ਪਈ। ਜੇਕਰ ਮੈਂ ਯਾਦ ਕਰਾਵਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਆਸ਼ੀਰਵਾਦ ਦਿੰਦਿਆਂ ਦੀ ਤਸਵੀਰ ਅਤੇ ਕਈ ਹੋਰ ਤਸਵੀਰਾਂ ਜੋ ਸਮਕਾਲੀ ਜਾਪਦੀਆਂ ਨੇ, ਪਰ ਇਹ ਕਲਪਨਾ ਇੱਕ ਚਿੱਤਰਕਾਰ ਦੀ ਸੀ ਜਿਸਨੇ ਆਪਣੀ ਕਲਪਨਾ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਸਾਨੂੰ ਜੋੜ ਦਿੱਤਾ। ਇਹ ਦੁਨੀਆ ਦਾ ਬਹੁਤ ਵੱਡਾ ਕਲਾਕਾਰ ਸੀ, ਚਿੱਤਰਕਾਰ ਸੀ, ਸ਼ੋਭਾ ਸਿੰਘ। ਸ਼ੋਭਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਨਾਲ ਕਈ ਸਿੱਖ ਗੁਰੂਆਂ ਦੀਆਂ ਤਸਵੀਰਾਂ ਬਣਾਈਆਂ ਜੋ ਅੱਜ ਤੱਕ ਪ੍ਰਸਿੱਧ ਨੇ। ਇਹਨਾਂ ਨੇ ਗੁਰੂਆਂ ਦੀਆਂ ਤਸਵੀਰਾਂ ਤੋਂ ਇਲਾਵਾ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ ਵਰਗੇ ਪ੍ਰੇਮੀ ਜੋੜਿਆਂ ਦੀਆਂ ਵੀ ਬਹੁਤ ਸਾਰੀਆਂ ਤਸਵੀਰਾਂ ਬਣਾਈਆਂ ਅਤੇ ਉਹਨਾਂ ਵਿੱਚ ਜਿਹੜਾ ਭਾਵ ਭਰ ਦਿੱਤਾ ਉਹ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਜਿੰਦੀਆਂ ਜਾਗਦੀਆਂ ਨੇ। ਦੋਸਤੋ, ਸ਼ੋਭਾ ਸਿੰਘ ਜੀ ਦਾ ਜਨਮ 29 ਨਵੰਬਰ 1901 ਨੂੰ ਅਣਵੰਡੇ ਪੰਜਾਬ ਦੀ ਧਰਤੀ 'ਤੇ ਸ਼੍ਰੀ ਹਰਗੋਬਿੰਦਪੁਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ। ਚਿੱਤਰਕਾਰੀ ਦਾ ਸ਼ੌਂਕ ਇਹਨਾਂ ਨੂੰ ਬਚਪਨ ਤੋਂ ਹੀ ਸੀ, ਇਸ ਲਈ ਇਹਨਾਂ ਨੇ ਸ਼੍ਰੀ ਅੰਮ੍ਰਿਤਸਰ ਦੇ ਇੱਕ ਸਕੂਲ ਤੋਂ ਚਿੱਤਰਕਾਰੀ ਅਤੇ ਮੂਰਤੀ ਕਲਾ ਦੀ ਟ੍ਰੇਨਿੰਗ ਲਈ। ਸਮਾਂ ਪੈਣ ਤੋਂ ਸ਼ੋਭਾ ਸਿੰਘ ਅੰਗਰੇਜ਼ੀ ਭਾਰਤੀ ਸੈਨਾ ਵਿੱਚ ਡਰਾਫਟਮੈਨ ਦੀ ਪੋਸਟ 'ਤੇ ਕੰਮ ਕਰਨ ਲੱਗ ਪਏ। 1923 'ਚ ਇਹਨਾਂ ਨੇ ਫੌਜ ਤੋਂ ਅਸਤੀਫਾ ਦੇ ਕੇ ਆਪਣੀ ਮੂਲ ਕਲਾਕਾਰੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਹਿਮਾਚਲ ਪ੍ਰਦੇਸ਼ ਦੇ ਆਂਦਰੇਟਾ ਵਿੱਚ ਇਹ ਰਹਿਣ ਲੱਗ ਪਏ, ਜਿੱਥੇ ਉਹਨਾਂ ਨੇ ਸਭ ਤੋਂ ਜ਼ਿਆਦਾ ਸਮਾਂ ਬਿਤਾਇਆ। ਅੱਜ ਕੱਲ੍ਹ ਉੱਥੇ ਸ਼ੋਭਾ ਸਿੰਘ ਆਰਟ ਗੈਲਰੀ ਅਤੇ ਮਿਊਜ਼ਿਕ 'ਚ ਜਿਹੜੀ ਗੈਲਰੀ ਬਣਾਈ ਹੋਈ ਹੈ, ਮਿਊਜ਼ੀਅਮ ਹੈਗਾ ਜਿਹੜਾ, ਉਸ 'ਚ ਇਹਨਾਂ ਦੀਆਂ

ਜਿਹੜੀਆਂ ਮੂਲ ਕ੍ਰਿਤੀਆਂ ਨੇ ਉਹ ਪਈਆਂ ਨੇ। ਅੱਜ ਸ਼ੋਭਾ ਸਿੰਘ ਨੂੰ ਯਾਦ ਕਰਨ ਦਾ ਜਿਹੜਾ ਸਾਡਾ ਕਾਰਨ ਹੈ ਉਹ ਹੈ ਆਉਣ ਵਾਲਾ ਕੱਲ੍ਹ, ਯਾਨੀ ਕਿ 22 ਅਗਸਤ। ਸ਼ੋਭਾ ਸਿੰਘ ਨੇ ਇਸ ਰੰਗਲੀ ਦੁਨੀਆ ਨੂੰ 22 ਅਗਸਤ 1986 ਨੂੰ ਅਲਵਿਦਾ ਕਹਿ ਦਿੱਤਾ ਸੀ, ਪਰ ਕਲਾਕਾਰ ਕਦੇ ਮਰਦੇ ਨਹੀਂ। ਸ਼ੋਭਾ ਸਿੰਘ ਦੀਆਂ ਬਣਾਈਆਂ ਗੁਰੂਆਂ ਦੀਆਂ ਤਸਵੀਰਾਂ ਅੱਜ ਵੀ ਜਿੰਦੀਆਂ ਨੇ, ਗੁਰੂ ਘਰਾਂ ਵਿੱਚ ਜਾਂ ਸਾਡੇ ਆਪਣੇ ਘਰਾਂ ਦੁਕਾਨਾਂ ਵਿੱਚ। ਅੱਜ ਅਸੀਂ ਆਕਾਸ਼ਵਾਣੀ ਪਰਿਵਾਰ ਦੇ ਸ਼ਰੋਤਿਆਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ। ਸਰਦਾਰ ਸ਼ੋਭਾ ਸਿੰਘ ਸਾਡਿਆਂ ਘਰਾਂ ਵਿੱਚ ਗੁਰੂਆਂ ਦੀਆਂ ਤਸਵੀਰਾਂ ਰਾਹੀਂ ਵਿਰਾਜਮਾਨ ਨੇ। ਸ਼ੋਭਾ ਸਿੰਘ ਭਾਰਤ ਹੀ ਨਹੀਂ ਦੁਨੀਆ ਦਾ ਵੱਡਾ ਕਲਾਕਾਰ ਸੀ, ਤਾਂ ਉਹਨਾਂ ਨੂੰ ਸਰਕਾਰਾਂ ਨੇ ਵੀ ਵਕਤ ਵਕਤ 'ਤੇ ਮਾਨ ਸਨਮਾਨ ਦਿੱਤਾ।

ਅਤੇ ਸ਼ੋਭਾ ਸਿੰਘ ਦੀ ਹੋਈ, ਕਿਉਂਕਿ ਸ਼ੋਭਾ ਸਿੰਘ ਜੀ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਜਿਹੜੀਆਂ ਨੇ ਉਹ ਅੱਜ ਵੀ ਚੱਲਣ ਦੇ ਵਿੱਚ ਨੇ। ਦੋਸਤੋ, ਮਿੱਟੀ ਦੀ ਖੁਸ਼ਬੂ ਦੇ ਵਿੱਚ ਤੁਹਾਡੇ ਖੱਤ, ਤੁਹਾਡੇ ਮੈਸੇਜ ਅਤੇ ਮੇਲ ਪਹੁੰਚ ਚੁੱਕੇ ਆ, ਪਰ ਫਿਰ ਵੀ ਤੁਹਾਨੂੰ ਪਤਾ ਦੱਸ ਦਈਏ ਮੇਲ ਦਾ, ਆਪਕਾ ਪੱਤਰ ਮੇਲਾ .AIR suratgarh@gmail.com ਅਤੇ ਖੱਤ ਦਾ ਪਤਾ ਕਰਕੇ ਮਿੱਟੀ ਦੀ ਖੁਸ਼ਬੂ, ਆਕਾਸ਼ਵਾਣੀ ਸੂਰਤਗੜ੍ਹ,

sixthgut@gmail.com ਅਤੇ ਖਤ ਦਾ ਪਤਾ ਕਰਕੇ ਮਿੱਟੀ ਦੀ ਖੁਸ਼ਬੂ ਆਕਾਸ਼ਵਾਣੀ ਸੂਰਤਗੜ੍ਹ 3358 04 ਪਿੰਨ ਕੋਡ ਲਿਖ ਕੇ ਭੇਜ ਦਿਓ ਅਤੇ ਸਾਨੂੰ ਤੁਹਾਡੇ ਖਤ ਮਿਲ ਜਾਣਗੇ, ਮੈਸੇਜ ਵੀ ਤੁਹਾਡੇ ਜਿਹੜੇ ਸਾਨੂੰ ਕੋਲ ਪਹੁੰਚੇ ਆ। ਮੈਸੇਜਾਂ ਦੇ ਨਾਲ ਨਾਲ ਮੇਲ ਜਿਹੜੇ ਤੁਹਾਡੇ ਉਹ ਵੀ ਕਾਫੀ ਪਹੁੰਚ ਚੁੱਕੇ ਆ। ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਇੱਕ ਖਤ ਤੋਂ, ਜਿਹੜੇ ਸਾਡੇ ਬੜੇ ਹੀ ਸੀਨੀਅਰ ਸਾਥੀ ਨੇ, ਆਕਾਸ਼ਵਾਣੀ ਪਰਿਵਾਰ ਦੇ ਬੜੇ ਪਿਆਰੇ ਨੇ, ਪਿੰਡ ਦੌਲਤਪੁਰਾ ਸ਼੍ਰੀ ਗੰਗਾਨਗਰ ਤੋਂ ਸ਼ਿਵਲਾਲ ਬੇਨੀਵਾਲ, ਸ਼ਾਂਤੀ ਬੇਨੀਵਾਲ, ਮੰਚੂ ਮੋਹਿਤ ਅਤੇ ਹੇਮੰਤ ਦਾ ਜਿਹੜਾ ਖਤ ਪਹੁੰਚ ਚੁੱਕਿਆ ਸਾਡੇ ਕੋਲ ਮਿੱਟੀ ਦੀ ਖੁਸ਼ਬੂ ਦੇ ਵਾਸਤੇ, ਅਤੇ ਤੁਹਾਡੇ 'ਤੇ ਵੀ ਉਹਨਾਂ ਦੀ ਮੁਹੱਬਤ ਪਹੁੰਚ ਗਈ। ਮੈਸੇਜ ਜਿਹੜੇ ਸਾਡੇ ਕੋਲ ਪਹੁੰਚੇ ਉਹਨਾਂ ਵਿੱਚੋਂ ਦਤਰੰਗੀ ਭਾਟਾਪਾਰਾ ਤੋਂ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰਮਣੀ ਵਰਮਾ, ਨੋਖੇ ਲਾਲ ਵਰਮਾ ਦਾ ਮੈਸੇਜ ਸਾਡੇ ਕੋਲ ਪਹੁੰਚਿਆ। ਗੰਜ ਡੁੰਡਵਾਰਾ ਉੱਤਰ ਪ੍ਰਦੇਸ਼ ਤੋਂ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ ਮਾਸਟਰ, ਲੁਬਨਾ ਅੰਸਾਰੀ ਅਤੇ ਆਲੀਆ ਅੰਸਾਰੀ। ਜ਼ਿਲ੍ਹਾ ਮੁਰਾਦਾਬਾਦ ਦੁੱਲਾਪੁਰ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਿਆ, ਸੋਨੀ, ਮੋਹਨੀ, ਰਿਤਿਕ ਅਤੇ ਬਲਵੀਰ ਸਿੰਘ ਦਾ ਮੈਸੇਜ ਸਾਡੇ ਕੋਲ ਪਹੁੰਚਿਆ। ਮੰਡੀ ਕੇਸਰੀ ਸਿੰਘਪੁਰ ਤੋਂ ਸ਼ਿਆਮ ਲਾਲ, ਰਾਜਪਾਲ, ਸੰਦੀਪ ਕੁਮਾਰ, ਚਿਮਨ ਲਾਲ ਅਤੇ ਜੈਪਾਲ ਦਾ ਜਿਹੜਾ ਮੈਸੇਜ ਵੀ ਸਾਡੇ ਕੋਲ ਪਹੁੰਚ ਚੁੱਕਿਆ, ਸ਼ਾਮਿਲ ਨੇ ਮਿੱਟੀ ਦੀ ਖੁਸ਼ਬੂ ਦੇ ਵਿੱਚ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਝਾਰਖੰਡ ਤੋਂ ਉੱਤਮ ਕੁਮਾਰ ਭਗਤ, ਸ਼ਵੇਤਾ ਭਗਤ, ਕਿਸੂ, ਤਾਸ਼ੂ, ਅਰਪਣ ਆਨੰਦ ਅਤੇ ਸੱਤਿਅਮ ਆਨੰਦ ਦਾ ਮੈਸੇਜ ਵੀ ਪਹੁੰਚ ਚੁੱਕਿਆ। ਮਜਨੂੰ ਦਾ ਟੀਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਈਸ਼ਿਤਾ ਅਰੋੜਾ। ਅਗਲੀ ਜਿਹੜੀ ਮੈਸੇਜ ਸਾਡੇ ਕੋਲ ਪਹੁੰਚਿਆ, ਬੜੇ ਹੀ ਸਾਡੇ ਸੀਨੀਅਰ ਸਾਥੀ ਨੇ ਅਤੇ ਸੂਰਤਗੜ੍ਹ ਤੋਂ ਲਿਖ ਰਹੇ ਨੇ, ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੀਬੀ ਜਾਨਵਿਕਾ, ਤੁਹਾਡਾ ਸਵਾਗਤ ਮਿੱਟੀ ਦੀ ਖੁਸ਼ਬੂ ਦੇ ਵਿੱਚ। ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਨੇ ਸਾਡੇ ਸਾਥੀ ਪਿੰਡ ਖੋਖਰਾਂ ਵਾਲੀ ਤੋਂ, ਵਿਨੋਦ ਬਾਰਾਸਾ, ਵਿਸ਼ਾਲ ਬਾਰਾਸਾ, ਵਿਕਾਸ ਬਾਰਾਸਾ, ਰੌਸ਼ਨੀ ਬਾਰਾਸਾ ਅਤੇ ਸ਼ਗੁਨ ਬਾਰਾਸਾ। ਸਿਧਾਰਥ ਨਗਰ ਦਰਿਆਪੁਰ ਬਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ, ਅਸ਼ੋਕ ਯੇਲੇ ਦਾ ਮੈਸੇਜ ਵੀ ਸਾਡੇ ਕੋਲ ਪਹੁੰਚਿਆ। ਮੈਸੇਜ ਇੱਕ ਹੋਰ ਪਹੁੰਚਿਆ ਸਾਡੇ ਕੋਲ ਪਿੰਡ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਿਆਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ, ਸਚਿਨ ਸ਼ਰਮਾ ਅਤੇ ਰੋਹਿਤ ਸ਼ਰਮਾ ਦਾ। ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚੇ ਨੇ ਸਾਡੇ ਸਾਥੀ ਯੋਗੇਂਦਰ ਨਾਇਕ, ਸ਼੍ਰੀਮਤੀ ਗੀਤਾ ਨਾਇਕ, ਨਿਹਾਰਿਕਾ ਨਾਇਕ, ਸੁਸ਼ਾਂਤ ਨਾਇਕ ਅਤੇ ਸੁਰੇਸ਼ ਚੋਰਸੀਆ ਫਾਰੂਖਾਬਾਦੀ, ਇਹਨੇ 5-star ਰੇਡੀਓ ਸ਼੍ਰੋਤਾ ਸੰਘ ਯੂਪੀ ਤੋਂ। ਅਗਲੇ ਜਿਹੜੇ ਸਾਡੇ ਸਾਥੀ ਮੈਸੇਜ ਕਰ ਰਹੇ ਨੇ, ਕਰਨਵੀਰ ਹਾਊਸ ਪੁੱਚੋ ਕੈਂਚੀਆਂ ਬਠਿੰਡਾ ਪੰਜਾਬ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਵਿੰਦਰ ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਅਤੇ ਅਭਿਜੋਤ। ਲਓ ਜੀ ਮੈਸੇਜ ਸਾਡੇ ਕੋਲ ਪਹੁੰਚ ਚੁੱਕਿਆ ਹੈ। ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ, ਆਦਰਸ਼ਪਾਲ ਸਿੰਘ ਜੋਸਨ ਮੇਲਬਰਨ ਤੋਂ ਅਤੇ ਰੋਬਿਨ ਸਿੰਘ ਜੋਸਨ ਵੈਂਕੂਵਰ ਤੋਂ। ਅਤੇ ਜਿਹੜੇ ਸਾਡੇ ਸਰਵਜੀਤ ਸਿੰਘ ਜੋਸਨ ਨੇ, ਇਹਨੇ ਚੱਕ 15 PS ਤੋਂ ਇਹ ਲਿਖਦੇ ਨੇ ਕਿ ਇੱਕ ਕਾਰਕਰਮ ਨੂੰ ਲਾਈਵ ਸੁਣ ਰਹੇ ਨੇ ਅਤੇ ਪਿਛਲੇ ਪ੍ਰੋਗਰਾਮ ਜਿਹੜਾ ਜਸਵੀਰ ਸਿੰਘ ਜੀ ਨੇ ਦਿੱਤਾ ਸੀ, ਕਹਿੰਦੇ ਬਹੁਤ ਵਧੀਆ ਲੱਗਿਆ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕਾਰਕਰਮ ਨੂੰ ਲਾਈਵ ਸੁਣਦੇ ਹੋ ਅਤੇ ਆਪਣੇ ਵਿਚਾਰ ਵੀ ਭੇਜਦੇ ਹੋ, ਆਪਣੀ ਮੁਹੱਬਤ ਵੀ ਭੇਜਦੇ ਹੋ ਸਾਡੇ 'ਤੇ। ਛਤਰਪਤੀ ਸੰਭਾਜੀ ਨਗਰ ਤੋਂ ਪ੍ਰਕਾਸ਼ ਬੋਰਗਾਂਵਕਰ, ਸੁਸ਼ਮਾ ਬੋਰਗਾਂਵਕਰ, ਪ੍ਰਾਂਜਲੀ, ਸੋਹਮ, ਸਦਾਨੰਦ, ਵਿਰਾਜ, ਸਵੀਟ, ਅੰਸ਼ੂਮਨ ਅਤੇ ਬੇਬੀ ਉਹ ਵੀ। ਸੂਰਤਗੜ੍ਹ ਸੋਨੀ ਕਟਲਾ ਤੋਂ ਕਨਿਆ ਟੇਲਰ, ਸ਼ਰਵਣ ਕੁਮਾਰ, ਪਵਨ ਕੁਮਾਰ, ਰਵੀ ਕੁਮਾਰ, ਸੁਰਜੀਤ ਸਿੰਘ ਅਤੇ ਇਹਨਾਂ ਦੇ ਸਾਥੀ ਵੀ

ਕਾਰਜਕ੍ਰਮ ਨੂੰ ਸੁਣ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਨੇ, ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਮਿਰਾਜ ਜਹਾਂ, ਇਹਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਲਓ ਜੀ, ਸਾਡੇ ਕੋਲ ਗਾਂਧੀ ਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜੂਲਾ ਰਾਠੌੜ, ਵਿਸ਼ਾਲ ਅਤੇ ਨਿਸ਼ਾ ਦਾ ਮੈਸੇਜ ਹੀ ਪਹੁੰਚਿਆ। ਅਗਲੇ ਜਿਹੜੇ ਮੈਸੇਜ ਕਰਨ ਵਾਲੇ ਸਾਥੀ ਨੇ, ਇਹਨੇ ਛੱਤੀਸਗੜ੍ਹ ਤੋਂ ਨਿਤੇਸ਼ ਕੁਮਾਰ ਦੇਵਾਂਗਨ, ਦੁਰਗਾ ਪ੍ਰਸਾਦ ਦੇਵਾਂਗਨ, ਪਰਾਗ ਟੇਲਰ, ਪੂਨਾ ਰਾਮ ਦੇਵਾਂਗਨ ਅਤੇ ਕ੍ਰਿਸ਼ਨਾ ਦੇਵਾਂਗਨ। ਮੈਸੇਜ ਸਾਡੇ ਕੋਲ ਜਿਹੜਾ ਪਹੁੰਚਿਆ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ, ਤੁਲਸੀ ਮਸਕੀਨ, ਡੱਬੂ ਸਮਰਾਟ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨਯ ਮਸਕੀਨ, ਮੇਗਾ ਮਸਕੀਨ, ਰਾਹੁਲ ਖੁਰਾਣਾ, ਰਚਿਤਾ ਖੁਰਾਣਾ ਅਤੇ ਕੇਸ਼ੂ ਰਿਦਾਨ ਖੁਰਾਣਾ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਾਰਕਰ ਮਿੱਟੀ ਦੀ ਖੁਸ਼ਬੂ ਦੇ ਵਿੱਚ। ਅਤੇ ਮਿੱਟੀ ਦੀ ਖੁਸ਼ਬੂ ਦੇ ਲਈ ਜਿਹੜਾ ਹੈ ਇੱਕ ਮੈਸੇਜ ਸਾਡੇ ਕੋਲ ਪਹੁੰਚਿਆ, ਇਹ ਨੇ ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਲਓ ਜੀ, ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ, ਤਹਿਸੀਲ ਪਾਦਰਾ ਅਨੂਪ ਸ਼ਹਿਰ ਤੋਂ ਗਜਾਨੰਦ ਸਾਰਸਵਤ, ਡਾਕਟਰ ਤਾਰਾ ਚੰਦ ਸਾਰਸਵਤ, ਸੋਨੂ, ਪਵਨ, ਸਾਹਿਲ, ਰਾਘਵ, ਮੁਰਾਰੀ ਲਾਲ, ਮਮਤਾ, ਮੀਤੂ, ਕੀਨੂ, ਮਦਨ, ਮਹਾਵੀਰ ਲੋਹਰਾ, ਫੂਸਾ ਰਾਮ ਅਤੇ ਵਿਦਿਆਧਰ ਸਾਰਸਵਤ, ਸਾਰੇ ਕਾਰਕ੍ਰਮ ਨੂੰ ਸੁਣ ਰਹੇ ਨੇ, ਸਭ ਦਾ ਬਹੁਤ ਬਹੁਤ ਸਵਾਗਤ ਹੈ ਕਾਰਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਐਮ ਐਲ ਬੀ ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਣਾ, ਪੱਪੀ, ਕਿਰਨ ਖੁਰਾਣਾ, ਲਵਿਆ, ਆਰਵ, ਮੇਘਾ, ਸਾਕਸ਼ੀ, ਆਸ਼ੀਸ਼, ਅਨੁਜ, ਵਿਸ਼ੂ, ਛੋਟੂ, ਐਸ ਕੇ ਪੱਪੀ ਖੁਰਾਣਾ, ਇਹ ਵੀ ਕਾਰਕ੍ਰਮ ਨੂੰ ਸੁਣ ਰਹੇ ਨੇ। ਅਤੇ ਲਓ ਜੀ, ਸਾਡੇ ਕੋਲ ਪਿੰਡ ਨਾਈਵਾਲਾ ਹਨੂੰਮਾਨਗੜ੍ਹ ਤੋਂ ਪਹੁੰਚੇ ਨੇ ਵੇਦ ਮਿੱਟਾ ਅਤੇ ਅਲਕਾ ਮਿੱਟਾ। ਉਸਦੇ ਨਾਲ ਨਾ ਯਾਰੀ ਲਾਈਏ ਜਿਸ ਨੂੰ ਆਪਣੇ 'ਤੇ ਗਰੂਰ ਹੋਵੇ, ਮਾਂ ਬਾਪ ਨੂੰ ਨਾ ਬੁਰਾ ਆਖੀਏ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ, ਰਾਹ ਚੱਲਦੇ ਨੂੰ ਦਿਲ ਨਾ ਦੇਈਏ ਚਾਹੇ ਲੱਖ ਚਿਹਰੇ 'ਤੇ ਨੂਰ ਹੋਵੇ। ਓਏ ਮਿੱਡਿਆ, ਦਿਲ ਉੱਥੇ ਲਾਈਏ ਜਿੱਥੇ ਨਿਭਾਉਣ ਦਾ ਦਸਤੂਰ ਹੋਵੇ। ਜੀ ਹਾਂ ਦੋਸਤੋ, ਦਿਲ ਉੱਥੇ ਹੀ ਲਾਉਣਾ ਚਾਹੀਦਾ ਹੈ ਜਿੱਥੇ ਨਿਭਾਉਣ ਦਾ ਦਸਤੂਰ ਹੋਵੇ, ਪਰ ਆ ਦਿਲ ਮੰਨੇ ਵੀ ਤਾਂ ਦੱਸੋ ਕਿਹਦਾ ਦਿਲ ਆਪਣੇ ਵੱਸ ਵਿੱਚ ਹੈ ਜਾਂ ਵੱਸ ਵਿੱਚ ਕੀਤਾ ਜਾ ਸਕਦਾ ਹੈ। ਇਹ ਤਾਂ ਟੁੱਟਦਾ ਹੈ ਤਾਂ ਰੁਕਦਾ ਹੈ, ਨਹੀਂ ਤਾਂ ਚੱਲਦਾ ਹੀ ਰਹਿੰਦਾ ਹੈ। ਬਾਕੀ ਤੇਰੀ ਮਰਜ਼ੀ ਸੱਜਣਾ।

ਲਓ ਜੀ, ਮੈਸੇਜ ਦੇ ਨਾਲ ਨਾਲ ਸਾਡੇ ਕੋਲ ਜਿਹੜੇ ਮੇਲ ਪਹੁੰਚੇ ਨੇ ਉਹਨਾਂ ਵਿੱਚੋਂ ਇਹ ਮੇਲ ਸਾਡੇ ਕੋਲ ਜਿਹੜਾ ਪਹੁੰਚਿਆ ਰਾਮ ਸਿੰਘਪੁਰ ਤੋਂ, ਅਸ਼ੋਕ ਬਾਬਰ, ਪਵਨ, ਰਾਜੇਸ਼, ਅਜੇ, ਰਾਹੁਲ ਅਤੇ ਮਨੂ ਦਾ। ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਇਹਨੇ ਸ਼੍ਰੀ ਕਰਨਪੁਰ ਤੋਂ ਪਵਨ ਕਟਾਰੀਆ, ਸ਼ਾਲੂ ਕਟਾਰੀਆ, ਸਮੀਰ ਕਟਾਰੀਆ, ਮਿਸ ਪੂਜਾ ਦੀ ਆਵਾਜ਼ ਵਿੱਚ ਕੋਈ ਗੀਤ ਸੁਣਨਾ ਚਾਹੁੰਦੇ ਨੇ। ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਕਾਰਜਕ੍ਰਮ 'ਚ ਜ਼ਰੂਰ ਸੁਣਾਵਾਂਗੇ ਤੁਹਾਨੂੰ ਮਿਸ ਪੂਜਾ ਦੇ ਗੀਤ, ਕਿਉਂਕਿ ਮਿਸ ਪੂਜਾ ਦੇ ਗੀਤ ਆਕਾਸ਼ਵਾਣੀ ਕੋਟਨ ਸਿਟੀ 'ਤੇ ਜਿਹੜਾ ਸਾਡੇ ਕੋਲ ਮਿਲ ਨਹੀਂ ਪਾ ਰਿਹਾ। ਜੀ ਹਾਂ ਦੋਸਤੋ, ਗੀਤਾਂ ਦੀਆਂ ਫਰਮਾਇਸ਼ਾਂ ਹੁੰਦੀਆਂ ਨੇ। ਗੀਤ ਹਰ ਬੰਦੇ ਨੂੰ ਆਪਣੇ ਤਰੀਕੇ ਦਾ ਪਸੰਦ ਹੁੰਦਾ, ਪਰ ਸਾਡੀ ਮਜਬੂਰੀ ਰਹਿੰਦੀ ਹੈ ਕਿ ਅਸੀਂ ਸਭ ਨੂੰ ਉਹ ਗੀਤ ਨਹੀਂ ਸੁਣਵਾ ਸਕਦੇ ਜੋ ਉਹਨਾਂ ਦੀ ਫਰਮਾਇਸ਼ ਹੁੰਦੀ ਹੈ, ਪਰ ਜਿਹੜੀ ਮਿਲਦੀ ਜੁਲਦੀ ਫਰਮਾਇਸ਼ ਹੁੰਦੀ ਅਸੀਂ ਜ਼ਰੂਰ ਸੁਣਾਉਂਦੇ ਹਾਂ। ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਇਹਨੇ ਨੋਰ ਤੋਂ ਰਾਮ ਨਿਵਾਸ ਸੁਧਾਰ, ਅੰਕਿਤ ਸੁਧਾਰ, ਅਨੁਜ ਸੁਧਾਰ ਅਤੇ ਇਹਨਾਂ ਦਾ ਪਰਿਵਾਰ। ਜਿਹੜਾ ਕਹਿੰਦੇ ਮਿੱਟੀ ਦੀ ਖੁਸ਼ਬੂ ਕਾਰਜਕ੍ਰਮ ਸਾਨੂੰ ਬਹੁਤ ਵਧੀਆ ਲੱਗਦਾ, ਪਿਛਲਾ ਜਿਹੜਾ ਪ੍ਰੋਗਰਾਮ ਸੀ ਜਸਵੀਰ ਸਿੰਘ ਜੀ ਨੇ ਦਿੱਤਾ ਸੀ, ਕਹਿੰਦੇ ਬਹੁਤ ਵਧੀਆ ਲੱਗਿਆ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਮਿੱਟੀ ਦੀ ਖੁਸ਼ਬੂ ਨੂੰ ਸੁਣਦੇ ਹੋ ਅਤੇ ਆਕਾਸ਼ਵਾਣੀ ਕੋਟਨ ਸਿਟੀ ਨੂੰ ਪਿਆਰ ਕਰਦੇ ਹੋ, ਅਤੇ ਸਾਡੀ ਜਿਹੜੀ ਮਿਹਨਤ ਹੁੰਦੀ, ਜਿਹੜੇ ਸਾਡੇ ਅਨਾਊਂਸਰ ਸਾਥੀ ਨੇ, ਉਹ ਬਹੁਤ ਵਧੀਆ ਤਰੀਕੇ ਨਾਲ ਕਾਰਜਕ੍ਰਮ ਨੂੰ ਪੇਸ਼ ਕਰਦੇ ਨੇ। ਜਸਵੀਰ ਸਿੰਘ ਜੀ ਦਾ ਕਾਰਜਕ੍ਰਮ ਜਿਹੜਾ ਪਿਛਲਾ

ਸੀ ਉਹ ਉਹਦੇ ਲਈ ਬਹੁਤ ਸਾਰੇ ਸ਼ਰੋਤਿਆਂ ਨੇ ਪਿਆਰ ਭੇਜਿਆ ਜਸਵੀਰ ਸਿੰਘ ਜੀ ਤਾਈਂ ਤੁਹਾਡਾ ਪਿਆਰ ਪਹੁੰਚ ਰਿਹਾ ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਇਹਨੇ ਅਕੋਲਾ ਤੋਂ ਸੁਸ਼ੀਲਾ ਦੇਵੀ ਮਨਦੂਰਕਰ ਸਦਾਨੰਦ ਮਨਦੂਰਕਰ ਅਤੇ ਕੁਮਾਰ ਗੌਰਵ ਮਨਦੂਰਕਰ ਲਓ ਜੀ ਮੇਲ ਸਾਡੇ ਕੋਲ ਜਿਹੜਾ ਪਹੁੰਚਿਆ ਅਗਲਾ ਚੱਕ ਇੱਕ ਪੀ ਅਨੂਪਗੜ੍ਹ ਤੋਂ ਗੁਰਬਚਨ ਬੇਦਿਲ ਰਾਜ ਬੇਦਿਲ ਬਲਵਿੰਦਰ ਥਿੰਦ ਅਤੇ ਰੁਪਿੰਦਰ ਰੂਬੀ ਕਹਿੰਦੇ ਸਾਰੇ ਸ਼ਰੋਤਿਆਂ ਨੂੰ ਅਤੇ ਜਿਹੜੇ ਪੇਸ਼ਕਰਤਾ ਨੂੰ ਇਹਨਾਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਰੱਖੜੀ ਦੀਆਂ ਮੁਬਾਰਕਾਂ ਭੇਜੀਆਂ ਨੇ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਆਉਣ ਵਾਲੇ ਦਿਨ 'ਚ ਰੱਖੜੀਆਂ ਆ ਰਹੀਆਂ ਨੇ ਅਤੇ ਭੈਣ ਅਤੇ ਭਰਾ ਦਾ ਜਿਹੜਾ ਪਿਆਰ ਹੈ ਉਹ ਸਦਾ ਬਣਿਆ ਰਹੇ ਇਹ ਜਿਹੜੇ ਤਿਉਹਾਰ ਹੁੰਦੇ ਆ ਨਾ ਇਹ ਇੱਕ ਸੁਨੇਹਾ ਲੈ ਕੇ ਆਉਂਦੇ ਆ ਸਾਡੀ ਜਿਹੜੀ ਜ਼ਿੰਦਗੀ ਆ ਇਹ 'ਚ ਬਹੁਤ ਸਾਰੇ ਜਿਹੜੇ ਪਲ ਹੁੰਦੇ ਉਹ ਸਾਡੇ ਨੀਰਸ ਹੋ ਜਾਂਦੇ ਆ ਜਦੋਂ ਤਿਉਹਾਰ ਆਉਂਦੇ ਅਸੀਂ ਫਿਰ ਮਿਲਦੇ ਹਾਂ ਖੁਸ਼ੀਆਂ ਆਉਂਦੀਆਂ ਨੇ ਅਤੇ ਖੁਸ਼ੀਆਂ ਦੇ ਨਾਲ ਤਾਂ ਦੋਸਤੋ ਜ਼ਿੰਦਗੀ ਹੈ ਐਸਾ ਰੰਗ ਬਿਰੰਗੇ ਧਾਗਿਆਂ ਵਿੱਚ ਭੈਣਾਂ ਦਾ ਲੁਕਾਇਆ ਪਿਆਰ ਹੋਇਆ ਤਾਂਹੀਓ ਅੱਜ ਥੜੀ ਦੁਕਾਨ 'ਤੇ ਰੱਖੜੀ ਨਾਲ ਫੁੱਲ ਬਾਜ਼ਾਰ ਹੋਇਆ ਕਈ ਭੈਣਾਂ ਮੋਤੀ ਲਾ ਲਾ ਕੇ ਰੱਖੜੀ ਨੂੰ ਗੁੰਦ ਸਹੇਜ ਰਹੀਆਂ ਜਿਨ੍ਹਾਂ ਦੇ ਵੀਰ ਪਰਦੇ ਸੀ ਉਹ ਡਾਕਾਂ ਰਾਹੀਂ ਭੇਜ ਰਹੀਆਂ ਇੱਕ ਅੰਮੀ ਜਾਏ ਵੀਰ ਲਈ ਕਈਆਂ ਦੇ ਹੰਝੂ ਡੁੱਲਦੇ ਨੇ ਉਹ ਦੁੱਖ ਸਭ ਚੇਤੇ ਆ ਜਾਂਦੇ ਜੋ ਅੱਗੋਂ ਪਿੱਛੋਂ ਭੁੱਲਦੇ ਨੇ ਬੇਦਿਲ ਹੁਣ ਜ਼ਿਆਦਾ ਵਕਤ ਨਹੀਂ ਰੱਖੜੀ ਤਾਂ ਆ ਨਜ਼ਦੀਕ ਰਹੀ ਕਰ ਛੇਤੀ ਕਰ ਨੂੰ ਆ ਜਾ ਤੂੰ ਤੇਰੀ ਵੀ ਭੈਣ ਉਡੀਕ ਰਹੀ ਵਾਹ ਬੇਦਿਲ ਸਾਹਿਬ 90 ਅਤੇ 91 ਦਾ ਜਿਹੜਾ ਦੌਰ ਸੀ ਬਚਨ ਬੇਦਿਲ ਦੇ ਗੀਤ ਸੁਣਿਆ ਕਰਦੇ ਸੀ ਅਤੇ ਬੇਦਿਲ ਸਾਹਿਬ ਤੁਸੀਂ ਵੀ ਅੱਜ ਕਮਾਲ ਕਰ ਦਿੱਤੀ ਰੱਖੜੀ 'ਤੇ ਇੰਨੀਆਂ ਸੋਹਣੀਆਂ ਜਿਹੜੀਆਂ ਲਾਈਨਾਂ ਲਿਖ ਭੇਜੀਆਂ ਅਸੀਂ ਕਿਸ ਤਰ੍ਹਾਂ ਤੁਹਾਡਾ ਸ਼ੁਕਰੀਆ ਅਦਾ ਕਰੀਏ ਬਹੁਤ ਬਹੁਤ ਸ਼ੁਕਰੀਆ ਮਿੱਟੀ ਦੀ ਖੁਸ਼ਬੂ ਦੇ ਵਿੱਚ ਰੱਖੜੀ ਵਾਸਤੇ ਤੁਸੀਂ ਲਿਖ ਕੇ ਭੇਜਿਆ ਲਓ ਜੀ ਮੇਲ ਸਾਡੇ ਕੋਲ ਜਿਹੜਾ ਅਗਲਾ ਪਹੁੰਚਿਆ 82 RV ਰਾਏ ਸਿੰਘ ਨਗਰ ਤੋਂ ਚੇਤਨ ਰਾਮ ਸਾਰਸਵਾ ਬਾਂਸਰੀ ਵਾਦਕ ਜਿਹੜੇ ਪ੍ਰਦੀਪ ਸਾਰਸਵਾ ਨਾਨੂ ਦੇਵੀ ਸਾਰਸਵਾ ਮਮਤਾ ਸਾਰਸਵਾ ਨੌਰੰਗ ਰਾਮ ਸਾਰਸਵਾ ਜਯੋਤੀ ਸਾਰਸਵਾ ਸੋਹਨ ਲਾਲ ਜੀ ਜਾਂਗੜ ਸ਼ਿਵ ਪ੍ਰਕਾਸ਼ ਜੀ ਖਾਤੀ ਸੁਨੀਲ ਜੀ ਡਾਲ ਨਰਸੀ ਜੀ ਸਿਮਰ ਧਨਰਾਜ ਪਾਂਬੂ ਸਾਰਿਆਂ ਦੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਰਾਮ ਰਾਮ ਅਤੇ ਪਿਆਰ ਭੇਜਿਆ ਗਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਜਿਹੜੀ ਮੁਹੱਬਤ ਭੇਜਦੇ ਹੋ ਨਾ ਇਹ ਮਿੱਟੀ ਦੀ ਖੁਸ਼ਬੂ ਦੇ ਲਈ ਬਹੁਤ ਜ਼ਰੂਰੀ ਹੈ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਅਤੇ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ ਅਤੇ ਹਰਜਿੰਦਰ ਸਿੰਘ ਇਹਨਾਂ ਦਾ ਮੈਸੇਜ ਸਾਨੂੰ ਮਿਲਿਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿੱਟੀ ਦੀ ਖੁਸ਼ਬੂ ਦੇ ਲਈ ਸਾਨੂੰ ਜਿਹੜਾ ਇੱਕ ਹੋਰ ਮੈਸੇਜ ਮਿਲਿਆ ਬੀਕਾਨੇਰ ਤੋਂ ਰਾਣੀ ਜਾਮ ਅਤੇ ਬਿੱਟੂ ਜਾਮ ਦਾ ਰਾਣੀ ਬਾਜ਼ਾਰ ਬੀਕਾਨੇਰ ਤੋਂ ਇਹਨਾਂ ਨੇ ਮੈਸੇਜ ਕੀਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਲ ਤੁਹਾਡਾ ਪਹੁੰਚ ਗਿਆ ਮਿੱਟੀ ਦੀ ਖੁਸ਼ਬੂ ਦੇ ਵਿੱਚ ਸ਼ਾਮਿਲ ਹੋ ਗਿਆ ਅਤੇ ਮਿੱਟੀ ਦੀ ਖੁਸ਼ਬੂ ਦੇ ਲਈ ਇੱਕ ਮੇਲ ਹੋਰ ਪਹੁੰਚਿਆ ਸਾਡੇ ਕੋਲ ਪਿੰਡ ਅਮਰਪੁਰਾ ਜਾਲੂਖਾਟ ਤਹਿਸੀਲ ਸੰਗਰੀਆ ਜ਼ਿਲ੍ਹਾ ਹਨੂਮਾਨਗੜ੍ਹ ਤੋਂ ਜਗਦੀਸ਼ ਚੰਦਰ ਪ੍ਰਜਾਪਤੀ ਬਿਮਲਾ ਪ੍ਰਜਾਪਤੀ ਮੋਨੂ ਪ੍ਰਜਾਪਤੀ ਰਾਜਿੰਦਰ ਪ੍ਰਜਾਪਤੀ ਅਤੇ ਹਰੀਸ਼ ਚੰਦਰ ਪੂਨੀਆ ਜਿਹੜੇ ਇਹਨਾਂ ਦੇ ਨਾਲ ਨੇ ਇਹਨਾਂ ਦੇ ਸਾਥੀ ਨੇ ਅਗਲਾ ਮੇਲ ਸਾਡੇ ਕੋਲ ਜਿਹੜਾ ਪਹੁੰਚਿਆ ਇਹਨੇ ਸਾਡੇ ਸਾਥੀ ਰਾਜ ਕੁਮਾਰ ਇੰਦੌਰਾ ਵਿਕਾਸ ਇੰਦੌਰਾ ਗੈਰੀ ਇੰਦੌਰਾ ਬੇਬੀ ਦਿਵਿਆ ਇੰਦੌਰਾ ਅਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਸਾਥੀ ਮਲੋਟ ਪੰਜਾਬ ਤੋਂ ਇਹ ਸਾਨੂੰ ਮੇਲ ਕਰ ਰਹੇ ਨੇ ਮੇਲ ਸਾਡੇ ਕੋਲ ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ ਓਮ ਪ੍ਰਕਾਸ਼ ਮਲਹੋਤਰਾ ਦਾ ਵੀ ਪਹੁੰਚਿਆ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਤੇ ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਜੀ ਨੌਰ ਹਨੂਮਾਨਗੜ੍ਹ ਤੋਂ ਨਰਿੰਦਰ ਸੁਥਾਰ ਮਨੋਜ ਸੁਥਾਰ ਹਿਮਾਂਸ਼ੂ ਸੁਥਾਰ ਪਵਨ ਸੁਥਾਰ ਸ਼ੰਕਰ ਬਿਹਾਰੀ ਸ਼ਿਮ ਕੁਮਾਰ ਸੋਨੂ ਮਿਸਤਰੀ ਸਾਰੇ ਹੀ ਕਾਰਿਕ੍ਰਮ ਨੂੰ ਸੁਣ ਰਹੇ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਲਓ ਜੀ ਅਗਲਾ ਮੇਲ ਜਿਹੜਾ ਸਾਡੇ ਕੋਲ ਪਹੁੰਚਿਆ ਹੈ ਪ੍ਰੋਫੈਸਰ ਕਲੋਨੀ ਖੰਡਵਾ ਤੋਂ ਆਨੰਦ ਜੋਸ਼ੀ ਤਨੂਜਾ ਜੋਸ਼ੀ ਧਰੁਵੀ ਜੋਸ਼ੀ ਅਤੇ ਫਾਲਗੁਨੀ ਜੋਸ਼ੀ ਦਾ ਸੀਤਾ ਰਾਮ ਕਾਂਗੜਾ ਬੇਬੀਤਾ ਬੋਧ ਨਿਖਲ ਕਾਂਗੜਾ ਤਨਵੀ ਬੋਟ ਦਾ ਜਿਹੜਾ ਮੇਲ ਵੀ ਸਾਡੇ ਕੋਲ ਪਹੁੰਚਿਆ ਇਹਨੇ ਏਕਤਾ ਕਲੋਨੀ ਰੋਹਤਕ ਤੋਂ ਅਤੇ ਮੈਸੇਜ ਜਿਹੜੇ ਸਾਡੇ ਕੋਲ ਪਹੁੰਚੇ ਨੇ ਉਹਨਾਂ

ਚੋਂ ਅਸੀਂ ਮੁਜ਼ੱਫਰਪੁਰ ਬਿਹਾਰ ਤੋਂ ਆਰਿਆਨ ਰਾਜ, ਰੋਹਿਤ ਰਾਜ ਅਤੇ ਪਿਊਸ਼ ਕੁਮਾਰ ਦਾ। ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਭੋਪਾਲ ਤੋਂ, ਮਨੀਸ਼ ਸ਼੍ਰੀਵਾਸਤਵ, ਹਰਸ਼ਿਤਾ, ਵਿਮਲਾ ਸ਼੍ਰੀਵਾਸਤਵ, ਆਸ਼ਾ ਦੇਵੀ ਅਤੇ ਰਾਧਿਕਾ ਸ਼੍ਰੀਵਾਸਤਵ ਦਾ ਇੱਕ ਮੈਸੇਜ ਸਾਡੇ ਕੋਲ ਪਹੁੰਚਿਆ। ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਪੰਜਾਬ ਤੋਂ, ਮੁਹੰਮਦ ਅਨਵਰ, ਰਵੀਨਾ, ਆਫੀਆ, ਸਨਾ, ਸਮਾਂ, ਹੀਨਾ, ਸਕੀਲਾ, ਜੈਸ਼ਮੀਨ, ਰਜ਼ੀਆ ਸੁਲਤਾਨਾ, ਅਖਤਰ ਅੰਸਾਰੀ ਅਤੇ ਸੂਰਜ ਮੁਹੰਮਦ ਦੇ ਨਾਲ ਜਾਵੇਦ ਅੰਸਾਰੀ। ਗੁਜਰਾਤ ਗਾਂਧੀ ਗ੍ਰਾਮ ਤੋਂ ਪ੍ਰਵੀਨ ਸੋਨੀ, ਪੂਜਾ ਪਾਇਲ ਅਤੇ ਜਗਦੀਸ਼ ਜੋਰੀ ਦਾ ਮੈਸੇਜ ਵੀ ਜਿਹੜਾ ਸਾਡੇ ਕੋਲ ਪਹੁੰਚਿਆ। ਲਓ ਜੀ, ਇੱਕ ਮੈਸੇਜ ਹੋਰ ਪਹੁੰਚਿਆ ਪਾਰਸ ਮਣੀ ਰੇਡੀਓ ਸ਼੍ਰੋਤਾ ਸਿੰਘ ਤੋਂ, ਖਲੀਫੋ ਕੀ, ਅੱਛਾ ਇਹ ਨੇਮ ਖੁਦਾ ਬਖਸ਼ ਖਲੀਫਾ, ਰਾਮ ਦੇਵਰਾ ਤੋਂ, ਦਿਨੇਸ਼ ਚੌਹਾਨ ਅਤੇ ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਘਰ ਘਰ ਮਿੱਟੀ ਦੀ ਖੁਸ਼ਬੂ ਸੁਣਦੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸਾਂਗਲੀ ਤੋਂ ਅਲਤਾਫ ਹੁਜ਼ਰੇ, ਸੈਫੁੱਲਾ, ਸਬਾਹਤ ਕੀਰਤ ਹੁਜ਼ਰੇ ਅਤੇ ਰੇਹਾਨ ਸ਼ੇਖ ਦਾ ਮੈਸੇਜ ਵੀ ਸਾਡੇ ਕੋਲ ਪਹੁੰਚਿਆ। ਅਗਲਾ ਜਿਹੜਾ ਮੈਸੇਜ ਪਹੁੰਚਿਆ ਅਰਵਿੰਦ ਕੁਮਾਰ ਗੁੜੀਆ, ਭਾਵਿਆ ਕੁਮਾਰੀ, ਨਿਵੇਸ਼ ਕੁਮਾਰ ਅਤੇ ਨੀਤੀ ਕੁਮਾਰੀ ਦਾ, ਪਿੰਡ 4M ਤੋਂ ਕੁਲਵਿੰਦਰ ਸਿੰਘ, ਸੁਖਪ੍ਰੀਤ, ਜਸਪ੍ਰੀਤ ਦਾ ਮੈਸੇਜ ਪਹੁੰਚਿਆ। ਕਹਿੰਦੇ ਕਾਰਕ੍ਰਮ ਬਹੁਤ ਵਧੀਆ ਲੱਗਦਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਾਰਕ੍ਰਮ ਤੁਸੀਂ ਸੁਣਦੇ ਹੋ, ਪਿਆਰ ਕਰਦੇ ਹੋ ਅਤੇ ਮੈਸੇਜ ਭੇਜਦੇ ਹੋ, ਅਤੇ ਤੁਹਾਡੇ ਸੁਝਾਅ ਜਿਹੜੇ ਹੁੰਦੇ ਉਹ ਵੀ ਅਸੀਂ ਗੌਰ ਕਰਦੇ ਹਾਂ ਕਿ, ਅਤੇ ਕੋਸ਼ਿਸ਼ ਵੀ ਕਰਦੇ ਹਾਂ ਕਿ ਕਾਰਕ੍ਰਮ ਵਧੀਆ ਤੋਂ ਵਧੀਆ ਬਣਾ ਸਕੀਏ। ਲਓ ਜੀ, ਪਿੰਡ ਘਮੰਡੀਆ ਤੋਂ ਜਗਦੀਸ਼ ਟੂਕੀਆ, ਪ੍ਰਮੀਲਾ ਟੂਕੀਆ, ਜੋਤੀ, ਅਮਨਾ, ਸਾਇਨਾ, ਸ਼ਿਵਮ ਟੂਕੀਆ ਅਤੇ ਇਹਨਾਂ ਦੀ ਦੋਹਤੀ ਈਵਾ ਧਾਰਨੀਆ ਵੀ ਕਾਰਕ੍ਰਮ ਨੂੰ ਸੁਣਦੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਝਾਰਖੰਡ ਤੋਂ ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ ਗੋਪ, ਸ਼ਿਵਾਂਸ਼ ਗੋਪ, ਸੰਗੀਤਾ ਲਿਪੀ ਅਤੇ ਦੀਪਾਲੀ ਗੋਪ ਦਾ ਮੈਸੇਜ ਵੀ ਸਾਡੇ ਕੋਲ ਪਹੁੰਚ ਚੁੱਕਿਆ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ ਦਾ ਮੈਸੇਜ ਵੀ ਸਾਡੇ ਕੋਲ ਪਹੁੰਚਿਆ। ਪਿੰਡ ਬਣਵਾਲਾ ਹਨਵੰਤਾ, ਫਾਜ਼ਿਲਕਾ ਤੋਂ ਵਿਨੋਦ, ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ ਅਤੇ ਵਿਦਿਆ ਦੇਵੀ ਦੇ ਨਾਲ ਸਾਰਾ ਮਾਇਲ ਪਰਿਵਾਰ ਵੀ ਕਾਰਕ੍ਰਮ ਸੁਣ ਰਿਹਾ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਪਿੰਡ ਫੁੱਲੋ ਮਿੱਟੀ, ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ ਅਤੇ ਗੁਣਤਾਜ ਵੀਰ ਸਿੰਘ, ਇਹ ਵੀ ਕਾਰਕ੍ਰਮ ਨੂੰ ਸੁਣ ਰਹੇ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਲੱਖੂ ਵਾਲੀ ਹੈਡ ਤੋਂ ਭੰਵਰ ਲਾਲ, ਕ੍ਰਿਸ਼ਨਾ, ਵਿਸ਼ਾਲ, ਰਾਜਪਾਲਾ, ਮਮਤਾ, ਲਕਸ਼ਿਤਾ, ਨਵਿਆ, ਮੁਹੰਮਦ ਰਫੀਕ, ਮਹਾਵੀਰ ਲੋਹਰਾ ਅਤੇ ਮੁਕਨਾ ਰਾਮ ਦੇ ਨਾਲ ਇਹਨਾਂ ਦੇ ਸਾਥੀ ਵੀ ਜਿਹੜੇ ਕਾਰਕ੍ਰਮ ਨੂੰ ਸੁਣ ਰਹੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ। ਲਓ ਜੀ, ਮੇਲ ਦੇ ਨਾਲ ਨਾਲ ਜਿਹੜੇ ਮੈਸੇਜ ਹੋਰ ਪਹੁੰਚ ਚੁੱਕੇ ਸਾਡੇ ਕੋਲ, ਇਹਨੇ ਗੰਜ ਦੁਆਰਾ ਉੱਤਰ ਪ੍ਰਦੇਸ਼ ਤੋਂ, ਖਿੱਲੂ ਪਰਵੇਜ, ਬੇਗਮ, ਇਮਰਾਨਾ, ਨਾਜ਼, ਨਵਾਜਿਸ਼, ਦਾਨਿਸ਼, ਅਮਨ, ਅਫਰੀਦ, ਰਾਧਾ, ਨਾਮਦੇਵ। ਅਤੇ ਮੇਲ ਜਿਹੜਾ ਸਾਡੇ ਕੋਲ ਪਹੁੰਚਿਆ, ਇਹਨੇ ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਤੋਂ, ਰਾਜੂ ਟੁਟੇਜਾ ਖੁਸ਼ਦਿਲ, ਉਰਮੀਲਾ ਟੁਟੇਜਾ, ਗੁੱਡੂ ਜੀਨੂ ਮੰਨੂ, ਸ਼ਿਵ ਸੇਠੀ ਕਰਨਪੁਰੀ, ਪਾਲ ਮਿਸਤਰੀ ਕਰਨਪੁਰੀ, ਇਸਮਾਇਲ ਟੁਟੇਜਾ, ਪਵਨ ਗੁੱਜਰ ਅਤੇ ਅੰਮ੍ਰਿਤ ਵੜਵਾਲ ਦਾ। ਪਿੰਡ 34 STG ਪੀਲੀਵੰਗਾ ਤੋਂ ਪ੍ਰੇਮੀ ਬਿਸ਼ਨ ਲਾਲ ਮਹਿਰਾ ਅਤੇ ਅਮਨ ਸਮੀਰ ਟੀਤੂ ਮਹਿਰਾ। ਪਿੰਡ ਚਾਲ ਕਲਾਂ ਪੰਜਾਬ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਲ। ਇਹ ਕਹਿੰਦੇ ਨੇ ਰੱਖੜੀ ਦੀਆਂ ਸਾਰਿਆਂ ਨੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ, ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਸਾਰੇ ਸ਼ਰੋਤੇ ਰੱਖੜੀ ਦੀਆਂ ਮੁਬਾਰਕਾਂ ਭੇਜ ਰਹੇ। ਅਤੇ ਕਹਿੰਦੇ ਨੇ ਸ਼ੋਭਾ ਸਿੰਘ ਜੀ ਦੀ ਜੀਵਨੀ ਅਤੇ ਚਾਨਣਾ ਪਾਇਆ ਸਾਨੂੰ, ਕਹਿੰਦੇ ਬਹੁਤ ਚੰਗਾ ਲੱਗਿਆ ਜੀ, ਸ਼ੋਭਾ ਸਿੰਘ ਜੀ ਸਾਡੇ ਨਾਲ ਅੱਜ ਜਿਉਂ ਰਹੇ ਨੇ। ਤੁਸੀਂ ਜਾਣਦੇ ਹੋਵੋਗੇ ਕਿ ਸਾਡੇ ਘਰਾਂ ਵਿੱਚ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਰਹਿੰਦੀ ਹੈ, ਆਸ਼ੀਰਵਾਦ ਦਿੰਦਿਆਂ ਦੀ ਜਾਂ ਕਈ ਪ੍ਰਕਾਰ ਦੀ ਜਿਹੜੀ ਫੋਟੋ, ਉਹਨਾਂ ਨੂੰ ਬਣਾਉਣ ਦਾ ਆਧੁਨਿਕ ਜਿਹੜਾ ਕਲਾਕਾਰ ਸੀ ਉਹ ਸ਼ੋਭਾ ਸਿੰਘ ਜੀ ਸੀ, ਔਰ ਦੇਸ਼ ਦੁਨੀਆ ਦਾ ਬਹੁਤ ਵੱਡਾ ਨਾਂ ਸੀ।

ਅੱਜ ਅਸੀਂ ਉਹਨਾਂ ਨੂੰ ਯਾਦ ਕੀਤਾ। ਲਓ ਜੀ, ਮੈਸੇਜ ਸਾਡੇ ਕੋਲ ਪਹੁੰਚਿਆ ਕੇਸਰੀ ਸਿੰਘਪੁਰ ਤੋਂ। ਰਾਜਕੁਮਾਰ ਠੇਠਈ, ਕਮਲ ਠੇਠਈ, ਮਗਨ ਲਾਲ ਸੁਮਾਨੀ, ਬਿੰਦਾ ਟੇਲਰ, ਮੁਨਸ਼ੀਰਾ ਮਹਿੰਦਰਾ, ਹੀਰਾ ਲਾਲ ਕਜਰਾ, ਅਸ਼ੋਕ ਮਿੱਤਲ, ਤਾਰਾ ਚੰਦ ਦਾਇਮਾ ਅਤੇ ਥਾਣੇਦਾਰ ਭਾਲੂ ਰਾਮ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਲਓ ਜੀ, ਸੁਣਦੇ ਇੱਕ ਹੋਰ ਗੀਤ।

ਖਤ ਜਿਹੜੇ ਸਾਡੇ ਕੋਲ ਪਹੁੰਚੇ ਆ ਇਹਨਾਂ ਵਿੱਚ ਪਿੰਡ ਸ਼ੇਰਗੜ੍ਹ ਮਲੋੜ ਤੋਂ ਬਲਰਾਜ ਰਾਮ ਵਰਮਾ ਕਾਲਵਾ, ਬੇਬੀ ਲਕਸ਼ਮੀ ਕੁਦਰਤ ਮਨਪ੍ਰੀਤ ਕਾਲਵਾ, ਮੇਵਾ ਸਿੰਘ ਹਰਪ੍ਰੀਤ ਅਤੇ ਸ਼ਿਵਰਾਜ ਮਾਨ ਦਾ। ਅਗਲਾ ਜਿਹੜਾ ਖਤ ਸਾਡੇ ਕੋਲ ਪਹੁੰਚਿਆ ਇਹਨੇ ਮੰਡੀ ਹਰਜੀ ਰਾਮ ਮਲੋੜ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ ਦਾ। ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ, ਇਹਨਾਂ ਦਾ ਜਿਹੜਾ ਖਤ ਆ ਸਾਡੇ ਕੋਲ ਪਹੁੰਚਿਆ। ਅਤੇ ਅਗਲੇ ਜਿਹੜੇ ਸਾਡੇ ਸਾਥੀ ਨੇ ਇਹਨੇ ਲਓ ਜੀ ਚੁਟਾਲਾ ਰੋਡ ਡੱਬਵਾਲੀ ਤੋਂ ਅੰਗਰੇਜ਼ ਸੱਗੂ, ਸੁਖਵਿੰਦਰ ਕੌਰ, ਰੋਬਿਨ ਡਿੰਪਲ, ਇਹਨਾਂ ਦਾ ਖਤ ਵੀ ਸਾਡੇ ਕੋਲ ਪਹੁੰਚ ਚੁੱਕਿਆ। ਸੁਮਨ ਕੁਮਾਰ ਬੋਦਲੀਆ, ਮੰਜੂ ਬੋਦਲੀਆ, ਦੇਵ ਬੋਦਲੀਆ ਪਿੰਡ ਸੱਤ ਜੰਡਾ ਤੋਂ ਖਤ ਲਿਖਦੇ ਨੇ ਮਿੱਟੀ ਦੀ ਖੁਸ਼ਬੂ ਦੇ ਲਈ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਫਾਜ਼ਿਲਕਾ ਪੰਜਾਬ ਤੋਂ ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਦਾ ਵੀ ਖਤ ਮਿਲਿਆ ਸਾਨੂੰ। ਬੋਰਖੇੜਾ ਉਜੈਨ ਤੋਂ ਵਿਨੋਦ ਮੂਣਤ, ਨੇਹਾ ਜੈਨ, ਦੀਪਕ ਮੂਣਤ, ਮਯੰਕ ਮੂਣਤ, ਚੇਤਨ ਨਾਹੱਟਾ, ਦੀਕਸ਼ਾ ਮੂਣਤ, ਕੁਸ਼ ਮੂਣਤ, ਦਲੀਪ ਸਿੰਘ ਪਵਾਰ ਦਾ ਮੈਸੇਜ ਵੀ ਸਾਡੇ ਕੋਲ ਪਹੁੰਚਿਆ। ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਇਹਨੇ ਸਾਡੇ ਸਾਥੀ ਨਗਰਾਣਾ ਤੋਂ ਲਾਲਚੰਦ ਨਾਥ ਅਤੇ ਇਹਨਾਂ ਦੇ ਨਾਲ ਨੇ ਪ੍ਰੇਮ, ਸੋਨੂ, ਮੰਜੂ, ਪ੍ਰਦੀਪ, ਰਾਹੁਲ, ਟੀਟਾ, ਦੀਪਕ, ਪਿਊਸ਼ ਅਤੇ ਯੋਗੇਸ਼ ਨਾਥ, ਅਤੇ ਇਹ ਸਾਰੇ ਕਾਰਕ੍ਰਮ ਨੂੰ ਸੁਣ ਰਹੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਡੀ ਸ਼ਰਮਾ, ਸੌਰਵ ਸ਼ਰਮਾ ਅਤੇ ਸ਼ਾਇਨਾ ਸ਼ਰਮਾ ਦੇ ਨਾਲ ਨਾਲ ਨਿਵਨ ਸ਼ਰਮਾ ਦਾ ਜਿਹੜਾ ਖਤ ਵੀ ਸਾਨੂੰ ਮਿਲਿਆ। ਰੇਲਵੇ ਕਲੋਨੀ ਬਠਿੰਡਾ ਪੰਜਾਬ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ ਅਤੇ ਜੀ ਐੱਸ ਨਾਇਕ ਦੇ ਨਾਲ ਸ਼ੋਭਾ ਨਾਇਕ ਦਾ ਖਤ ਵੀ ਸਾਨੂੰ ਪਹੁੰਚਿਆ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੀਪ, ਮੀਕਾ, ਬਲਵਿੰਦਰ, ਵਿਰਕ, ਚੇਤਕ ਵਿਰਕ ਅਤੇ ਮੀਕਾ ਵਿਰਕ ਦਾ ਜਿਹੜਾ ਖਤ ਵੀ ਮਿਲਿਆ, ਸ਼ਾਮਿਲ ਨੇ ਮਿੱਟੀ ਦੀ ਖੁਸ਼ਬੂ ਦੇ ਵਿੱਚ, ਅਤੇ ਥੋੜ੍ਹੀ ਮੁਹੱਬਤ ਸਾਡੇ ਤੀਂ ਪਹੁੰਚ ਚੁੱਕੀ ਨੇ। ਅਗਲਾ ਜਿਹੜਾ ਖਤ ਪਹੁੰਚਿਆ ਪਿੰਡ ਖੇਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਹਾਨੀ ਲੋਟਦਾ, ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਮੂਰਤੀ ਰਾਣੀ ਅਤੇ ਨਿਹਾਰਿਕਾ ਦੇ ਨਾਲ ਸਾਰਿਕਾ ਦਾ ਖਤ ਵੀ ਸਾਨੂੰ ਮਿਲਿਆ। ਅਗਲਾ ਜਿਹੜਾ ਖਤ ਪਹੁੰਚਿਆ ਰਾਜਪੁਰਾ ਅਬੋਹਰ ਪੰਜਾਬ ਤੋਂ ਹਰਦੀਪ ਸਿੰਘ, ਜਸਵੀਰ ਸਿੰਘ, ਜਵਾਲਾ ਸਿੰਘ, ਗੁਰਸਾਹਿਬ ਸਿੰਘ, ਧਰਮਵੀਰ ਝੋਲੜਾ, ਡੱਬਵਾਲੀ ਹਰਿਆਣਾ ਤੋਂ ਜੇ ਕੇ ਬਾਗੋਲੀਆ, ਸੁਨੀਤਾ ਬਾਗੋਲੀਆ, ਸੰਜੈ ਅਨਿਲ ਅਤੇ ਮੀਨੂ ਬਾਗੋਲੀਆ ਦਾ ਜਿਹੜਾ ਉਹ ਵੀ ਖਤ ਮਿਲਿਆ ਸਾਨੂੰ। ਅਗਲਾ ਜਿਹੜਾ ਖਤ ਪੜ੍ਹਨ ਤੋਂ ਪਹਿਲਾਂ ਅਸੀਂ ਇੱਕ ਮੇਲ ਪੜ੍ਹ ਲੈਂਦੇ ਹਾਂ। ਪਿੰਡ ਚੌਧਰੀ ਵਾਸ ਰੈਣਾ ਤੋਂ ਮਾਂਗੇ ਰਾਮ ਸਤੋੜ, ਰੀਤੂ ਸਿੰਘ, ਹਿਮਾਨੀ, ਸ਼ੁਭਮ, ਯਸ਼ ਕੁਮਾਰ ਦਾ ਇਹ ਵੀ ਕਾਰਕ੍ਰਮ ਨੂੰ ਸੁਣ ਰਹੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ 12 ਟੀਕੇ ਰਾਇਸਨਗਰ ਤੋਂ ਧਰਮਪਾਲ ਭਾਰਤੀ, ਕ੍ਰਿਸ਼ਨਾ ਭਾਰਤੀ, ਵਿਸ਼ੇਸ਼ ਭਾਰਤੀ, ਅੰਜਨਾ ਭਾਰਤੀ ਅਤੇ ਸਾਰਾ ਪਰਿਵਾਰ। ਕਹਿੰਦੇ ਮਿੱਟੀ ਦੀ ਖੁਸ਼ਬੂ ਜਿਹੜਾ ਉਹ ਹਜ਼ਾਰਾਂ ਦਿਲਾਂ 'ਤੇ ਰਾਜ ਕਰ ਰਿਹਾ, ਜੇ ਤੁਹਾਡੀ ਮੁਹੱਬਤ ਦੇ ਕਾਰਨ ਹੀ ਇਹ ਰਾਜ ਕਰ ਰਿਹਾ ਅਤੇ ਚੱਲ ਰਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਕਾਰਕ੍ਰਮ ਨੂੰ ਸੁਣ ਰਹੇ ਨੇ, ਸ਼ੰਭੂ ਦਿਆਲ ਖੀਚੀ 11 NP ਤੋਂ, ਅਤੇ ਨਾਲ ਇਹਨਾਂ ਦੇ ਲਾਲਚੰਦ ਸ਼ਰਮਾ 12 ਟੀਕੇ ਤੋਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮਿੱਟੀ ਦੀ ਖੁਸ਼ਬੂ ਦੇ ਵਿੱਚ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ। ਪਿੰਡ ਫਰਾਂਸੀ ਤੋਂ ਖਤ ਜਿਹੜਾ ਸਾਨੂੰ ਮਿਲਿਆ ਰਾਜਕੁਮਾਰ ਡੂਡੀ, ਸਰਜੀਤ ਸਿੰਘ ਡੂਡੀ, ਪ੍ਰਮੋਦ ਕੁਮਾਰ ਡੂਡੀ, ਹਾਂਸੀ ਸ਼ਹਿਰ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ ਅਤੇ ਬੱਬੂ ਡੱਬੂ ਦਾ ਜਿਹੜਾ ਖਤ ਵੀ ਪਹੁੰਚਿਆ। ਵੈਸ਼ਨੋ ਦੇਵੀ ਕਟੜਾ ਜੰਮੂ ਕਸ਼ਮੀਰ ਤੋਂ ਰਾਮ ਸਿੰਘ ਸੈਨ, ਸੁਨੀਤਾ ਸੈਨ, ਪਵਨ, ਏਕਤਾ, ਦੀਪਾਸ਼ੂ, ਹਰਸ਼ਿਤ, ਯੁਵਿਕਾ, ਮਾਹੀ, ਰਵੀਲਾ ਅਤੇ ਲਾਡੋ, ਇਹਨਾਂ ਦਾ ਜਿਹੜਾ ਖਤ ਸਾਨੂੰ ਮਿਲਿਆ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ, ਇਹਨਾਂ ਦਾ ਮੇਲ ਵੀ ਸਾਡੇ ਕੋਲ ਪਹੁੰਚ ਚੁੱਕਿਆ ਅਤੇ ਇੱਕ ਅਸੀਂ ਪਹਿਲਾਂ ਵੀ ਨਾਮ ਬੋਲ ਚੁੱਕੇ ਹਾਂ। ਦੋਸਤੋ ਅਗਲਾ ਜਿਹੜਾ ਖਤ ਸਾਡੇ ਕੋਲ ਪਹੁੰਚਿਆ ਪਟੇਲ ਨਗਰ ਮਲੋੜ ਪੰਜਾਬ